ਕਿਤੇ ਰਤਨ ਹੁੰਦ ਕਿਤੀਆਂ ਕਾਰੀ ਕਿਤੇ ਪਾਸ ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤਰ।

ब्रह्मा सत्वान परम

0: ਸਾਲਾਂ ਸਲਾਹ ਹੈ ਖੇਤੀ ਨਦੀਆਂ ਤੇ ਬਾਹਰ ਡੋਮਣਾ ਜਾਣ ਸਮੁੰਦਰ ਚਾ ਸਰਦਾ ਕੀੜੀ ਕੁੱਲ ਨਾਮਣੀ
1: ਅੰਤ ਨਾ ਸੁੱਤੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ

अच्छा हसी नाई है।

छतरी पाई है।

ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ

ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ।

ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਥੇ।

सत्संग जी बोलो जी वाहेगुरु वाहेगुरु एक ओंकार श्री वाहेगुरु जी की फतेह श्री भगवती जी सहाय वासी पाचे दसवीं प्रचम भगवती समर कह गुरु नानक लाई त्याय फिर अंकित गौती अमरदास रामदास से आए अर्जुन हरगोविंद सिमर श्री हर राय श्री हर कृष्ण त्याय से सब दुख जाए तेग बहादुर सिमर है कानून जावे ताए सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसा पातशाह दे पितरात्मा स्वरूप सहाय श्री गुरु ग्रंथ साहब के पास दार दाते अंतर के घर सत बोलो जी वाहेगुरु गरीबनवाद आप जी दे पांच प्यारे चार साहबजादे चाली मुक्ते हटिए जपिए तपिया जिन्हें नाम जपिया वन चक्या देह चराई ते वाही देख लिड़की तदना प्यारे सत्यार जी कमाई दत्ते अंतर की बोलो जी वाहेगुरु जिन्ना सिंगा सिंगड़िया धर्म ये सी दिते बंद बंद चुराए कूपनिया लुहाइया चरखिया से चढ़े आड़ चुराए गए गुरुद्वार सेवा से कुर्बानियां की धर्म ने आ रखी किसी तरह के सत्संग निभाया तेना ही कमाई दत्ते अंतर की बोलो जी वाहेगुरु पंजा गुरुद्वार दत्ते अंतर की बोलो जी वाहेगुरु प्रथम है सरबत खालसा जी की अरदास है जी सरबत खालसा जी को वाहेगुरु वाहेगुरु वाहेगुरु नाम चेता है जित आवन का सद का सर्व सुख होवे जहां जहां गुरु खालसा साहब दर चयात देख एक भदे मृत की पहज पंथ की जी श्री साहब जी सहाय खालसा जी के बोलबाले बोलो जी वाहेगुरु सिखा नु सिखी दान केस दान रैत दान विवेक दान विसाह दान भरोसा दान दाना सिर दान नाम दान श्री अमृतसर साहब दर्शन स्नान क्योंकि चंदे बुंगे जुग जुग अटल धर्म क्या जयकार बोलो जी वाहेगुरु सिखा दा मन नीवा मत उची मत पद के राखे आप वाहेगुरु गुरु जी महाराज पंथ सदस्य अज दसाया जी गुरुद्वारा ननकाणा साहब पंजा साहब होर गुरुद्वारे गुरु धाम जी ने तो आपके पंथ में छोड़िया गया है उन्होंने खुले दर्शन की राहत सेवा संभाल दादा अपने खालसा जी ने बख्शो हे न्योटिया की ओट गुरु न्यासरिया आसरे गुरु धान धन गुरु दार जियो दोए कर जोड़ करो अरदास भावे ताने रास हे गुरु महाराज जी आपके चरण कामना से अरदास पिता जान बख्शी की है आदि चरण पितर गुरबाणी सुखमनी साहब संगूर पाठ दिता इस वे संध्या समा जान के आपके चरण शोरदार रह रात साहब पाठ किए कृपा करो ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹਵੇ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਹੈ ਪਿੱਤਰ ਬਾਣੀ ਚਾਲੀ ਬਾਲ ਬੁੱਧੀ ਬਖਸ਼ਿਸ਼ ਕਰੋ ਕਿ ਮੈਂ ਅੱਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗਲਾਬ ਸਾਹਿਬ ਜਗ੍ਹਾ ਤਿਆਰ ਕਰੇ ਹਾਜ਼ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਈਵਨ ਵਾਜ ਅੱਜ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸਵਾਰੀਆਂ ਪ੍ਰਮਾਨ ਕਰੇ ਦਤਾਰ ਅੱਧ ਚਰਨਾ ਸੇਵਾ ਕਰੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬੱਚਿਆਂ ਦੀ ਪਾਲਤਾ ਕਰੋ ਗਰੀਬਨ ਵਾਜ ਅੰਮ੍ਰਿਤ ਵੇਲ ਤੋਂ ਲੈ ਕੇ ਦਾਤੀ ਆਈਆਂ ਸਾਫ਼ ਚੇਤਨ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਾਂਕਾ ਦਰ ਦੇ ਤੇਰ ਫੁੱਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗੁਰੂ ਗਰੀਬਨ ਵਾਜ ਦਾ ਜੀਓ ਖਾਲਸਾ ਕੰਮ ਸਿੱਖ ਸਿੱਖ ਸੰਗਤਾਂ ਦਾ ਦਾਰ ਬਿਤਾ ਜੀਓ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਰਾਜ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਹਾਰ ਮੈਦਾਨ ਜਵਾਨ ਫਤਿਹ ਬਖਸ਼ੀ ਬਾਜਦਾ ਕਰੋ ਜੀ ਗੁਰੂ ਗਰੀਬਨ ਵਾਜ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਰਤਾ ਕੀਤੇ ਸ਼ਰਮ ਕਰ ਰਹੀਆਂ ਸਾਰੇ ਸੰਤਾਂ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਰਾਮ ਨੇ ਬਖਸ਼ੀ ਕੀਤੀ ਸੰਗਤਾਂ ਨੂੰ ਤੂੰ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆ ਲੈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀ ਕਮਾਈਆਂ ਸਭ ਕਰੋ ਕਾਰਜ ਵਾਧੇ ਵਧੇ ਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਦਾ ਪੂਜਿਆ ਕਰੋ ਜੀ ਤਾਂ ਮੇਰਾ ਕਰਿਓ ਸੇਵਾ ਪ੍ਰਵਾਨ ਕਰੋ ਪੁਨਰ ਵਾਹਿ ਵਧੇ ਦਾਰ ਆਪਦੀ ਬਖਸ਼ਿਸ਼ ਹੋਏ ਗਈ ਵਸਤੇ ਪਾਤਸ਼ਾਹੀਓ ਮਿਹਰ ਕਰੋ ਦਾਰ ਜੀਓ ਆਪਦੇ ਚਰਨਾਂ ਪਿੱਤਰ ਕਮਾਈ ਸੁਖਮਨੀ ਸਾਹਿਬ ਦੇ ਸਿਬੂਨ ਪਾਠ ਹੋਏ ਦਿੱਤਾ ਅਤੇ ਆਸਵੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸ਼ੋਰਦਾਰ ਹੈ ਰਾਜ ਸਾਹਿਬ ਦੇ ਪਾਠ ਕੀਤੇ ਗਰੀਬ ਰਿਵਾਜ ਮਿਹਰ ਕਰੋ ਭੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹਵੇ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਸਾਂਝੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਹੈ ਪਿੱਤਰ ਬਾਣੀ ਪਿਆਰੀ ਬਾਣੀ ਬੁੱਧੀ ਬਖਸ਼ਿਸ਼ ਕਰੋ ਕਿ ਮੈਂ ਇਸ ਖੁਸ਼ੀ ਵਿੱਚ ਆਪ ਜੀ ਮੱਖੀਆਂ ਦਾ ਹੱਥਾਂ ਵਿੱਚੋਂ ਪਿੱਤਰ ਕਰਾਰ ਸਾਹਿਬ ਦੇ ਗਾਂਧੀ ਅਰਸ਼ਾਦ ਉਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਛਕੇ ਸਵਾਸ ਸਵਾਸ ਆਪ ਦਾ ਪਿੱਤਰ ਨਾਮ ਮੈਂ ਬਖਸ਼ਿਸ਼ ਕਰੋ ਦਿੱਤਾ ਪਿੱਤਰ ਹੁਕਮ ਨਾਮੀ ਬਖਸ਼ ਕਰਕੇ ਬਰਨ ਅੱਜ ਦੇ ਸ਼ਾਮਲੇ ਕਰੀ ਬਾਜ ਜਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਖਾਸ ਵਾਰ ਕੇ ਚਰਨਾ ਤੁਨਾ ਦੀ ਬਣਾਓ ਸ਼ੇਰ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਦਿੱਤਾ ਵਾ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਬਸ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਪੋਚਿਆ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਗਏ ਨਾ ਕੋ ਪਾਰ ਹੋਏ ਸਾ ਮਿਲੇਂਗੇ। ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਤੋ ਉਤਰੇ ਜੋ ਸ਼ਰਦਾ ਕਰ।

0: خالصہ واہگرو جی کی فتح۔ سورٹھ محلہ پنجواں، پرب کی سرن سگل پھیلا تھے، دکھ بن سے سکھ پایا، دیال ہوا پار برہم سوامی، پورا ست گر دھیایا۔ واہگرو جی کا خالصہ
1: واہگرو جی کی فتح۔ اوسط کا یوگ ساتھ سنگت جی مہاراج بخشی شو آپ سنگت نے میری شردھا پاون سہت پتر گربانی سکھری صاحب کے پاٹ سانوں کیتے ہیں۔ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ। ਰਾਜ ਸਾਹਿਬ ਜੀ ਪਰਿਪ੍ਰਦ ਮਾਰੇ ਬਖਸ਼ੇ ਪਿਤਕਣਾ ਵਿੱਚ ਸਾਨੂੰ ਕੀਤੇ ਹਨ। ਸਾਧ ਸਿੰਘ ਦਾ ਜਸਵਾਤ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਆਪਣੇ ਪਤਾ ਹੈ ਕਿ ਸ਼ਾਮ ਕੀ ਆਰੰਭ ਹੋ ਰਹੇ ਨੇ, ਜਿਸ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ। ਭਾਈ ਸਾਹਿਬ ਆਦਿ ਕੀਤੇ ਨਾ ਸੁਣਦਾ ਆਪ ਸਭਿਆ ਨੂੰ 7 ਵਜੇ ਤੱਕ ਮਾਰ ਸਭਿਆ ਨਾਲ ਜੁੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਸੋ ਉਹ ਹਰ ਰੋਜ਼ ਗਵੀ ਸਾਹਿਬ ਦੀ ਕਥਾ ਕਰ ਰਹੇ ਨੇ। ਆਪ ਸੰਗਤ ਨੇ ਬੇਨਤੀ ਆ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾ ਕਰਿਆ ਕਰੋ। ਪ੍ਰਸ਼ਾਸਨ ਜੀ ਉਸ ਤੋਂ ਬਾਅਦ ਕੀਰਤਨ ਕਰਨਗੇ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਜਾਗੀ ਦੇ ਬਾਦਸ਼ਾਹ ਅੰਮ੍ਰਿਤਸਰ ਸਾਹਿਬ ਵਾਲੇ। ਸੋ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸਾਡੇ ਪਾਸ ਸਾਧ ਸੰਗਤ ਜੀ ਤਕਰੀਬਨ 7 ਤਰੀਕ ਤੱਕ ਕੀਰਤਨ ਕਰ ਰਹੇ ਨੇ। ਸੋ ਸਾਧ ਸੰਗਤ ਜ਼ਰੂਰ ਹਾਜ਼ਰੀ ਭਰ ਕੇ ਇਸ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਪ੍ਰਸ਼ਾਸਨ ਸਿੰਘ ਜੀ ਆਪ ਸੰਗਤ ਨੇ ਬੇਨਤੀ ਹੈ ਕਿ ਜੋ ਜਗਤ ਸਾਹਿਬ ਦੀ ਕਥਾ ਹੈ ਉਹ 7 ਸਤੰਬਰ 2027 ਤੱਕ ਲਗਾਤਾਰ ਚੱਲਣੀ ਹੈ। ਆਪ ਸੰਗਤ ਦਾ ਜ਼ਰੂਰ ਹਾਜ਼ਰੀ ਭਰੋ ਅਤੇ ਆਪ ਗੁਰੂ ਮਹਾਰਾਜ ਚਰਨਾਂ ਦੀ ਬਖਸ਼ਿਆ ਦਾ ਧੰਨਵਾਦ ਕਰੀਏ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 11 ਸਤੰਬਰ ਤੋਂ ਲੈ ਕੇ 13 ਤੱਕ 11, 12, 13 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਰੋਜੇ। ਸੋ ਸਾਰੀ ਸੰਗਤ ਨੇ ਬੇਨਤੀ ਹੈ ਜ਼ਰੂਰ ਹਾਜ਼ਰੀਆਂ ਭਰੋ ਅਤੇ ਇਸ ਸਮੇਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਲਾਭ ਉਠਾਉਣ ਦੇ ਯਤਨ ਕਰੋ। ਸਾਧ ਸੰਗਤ ਜੀ 7 ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜੋ ਗੁਰੂ ਸਾਹਿਬ ਦੀ ਮਹਾਨ ਦੇਣ ਹੈ ਸਾਡੇ ਵਾਸਤੇ, ਉਹ ਜ਼ਰੂਰ 12 ਤਰੀਕ ਨੂੰ ਪਹੁੰਚੋ ਅਤੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਦਾਤਾਂ ਦਾ ਅਸੀਂ ਧੰਨਵਾਦ ਕਰੀਏ ਅਤੇ ਗੁਰੂ ਦੀਆਂ ਬਖਸ਼ੀਆਂ ਤੱਤਾਂ ਦਾ ਅਸੀਂ ਸ਼ੁਕਰੀਆ ਮਨਾਉਂਦੇ ਹੋਏ ਖੁਸ਼ੀਆਂ ਕਰਦੇ ਹੋਏ ਗੁਰੂ ਸਾਹਿਬ ਨਾਲ ਧੰਨਵਾਦ ਕਰੀਏ। ਔਰ ਸਾਧ ਸਿੰਘ ਜੀ ਭਾਈ ਸਾਹਿਬ ਤਿਆਰ ਨੇ, ਮੈਂ ਬੇਨਤੀ ਕਰਾਂਗੇ ਕਿ ਉਹ ਕੀਰਤਨ ਆਰੰਭ ਕਰਨ। ਅਸੀਂ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹੋਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਹਿਗੇ ਹਮ ਬਾਰਕ ਮੁਗਧ ਇਆਣ ਪਿਤਾ ਸਮਝਾਵਹਿਗੇ ਸੁਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵਹਿਗੇ ਜੋ ਹਰ ਸਵਾਮੀ ਤੁਮ ਦੇਵ ਹੋ ਸੋਈ ਹਮ ਪਾਵਹਿਗੇ ਮੋਹਿ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵਹਿਗੇ ਜੋ ਹਰ ਭਾਵ ਹੈ ਭਗਤ ਤਿਨਾ ਹਰ ਭਾਵ ਹੈਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵਹਿਗੇ ਹਰ ਕੀ ਵਡਿਆਈ ਹੋ ਆਖ ਨਾ ਸਕ ਹੋ ਮੂਰਖ ਮੁਗਧਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹਿਗੁਰੂ ਸਾਹਿਬ ਜੀ

गावे कुदात जाने नी सान।

ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ।

हुक्मी हुक्म चलाए राहो, नानक विगसै वे परवाह। वाहिगुरु जी का खालसा, वाहिगुरु जी की फतह। गुरु रूप गुरु की साजी नवाजी सात संगत, वड्डियां भागा वाले होए जे सतगुरु साहिब जी दी पावन पवित्र चरण सरण विच हाजरियां भर के सतगुरु साहिब जी दे इस इलाही दरबार विच सतगुरु साहिब जी दे पहले प्रकाश नूं मुख रख के करीमो करीम रहीमो रहीम फहीमो फहीम अजीमो अजीम दानस पजीर मकीनो मकां जमीनो जमा पीरान पीर दस्तगीर सिख धर्म दे बानी इलाही जोत निरंकार स्वरूप आदि गुरु धन धन साहब श्री गुरु नानक देव महाराज साहब जी का अकाल पुरख का बख्शिया होया शाहकाल जप जी साहब की लड़ीवार विचार सतगुरु साहब जी कृपा करके आप करोन। हर पौड़ी दे उस तरह तत्ते हर फरमान दे जिरहा उदा शब्द ना होवे ते उदी अखीरली पंक्ति च तत् पाव। सतगुरु साहिब जी ने इस पौड़ी दे विच जो अखीरली पंक्ति है हुक्मी हुक्म चलाए राह नानक विगसै वे परवाह। लुधियाने दे विच विचार हुई सी, दोहां तरह बैठिया सी, बहुत सोहणियां दलीलां सी। अखीर सतनाम सिंह सिक्की दा यह फैसला सी कि औंकड़ नूं होड़ा ना बनाओ, तुसी औंकड़ बोल सकदे जी, क्योंकि दलीलां दे अगे ओ कायल सी। गाउणा होवे ना फिर लघू नूं दीर्घ, गुरु के कीर्तनीए लघू नूं दीर्घ कर सकदे आ ते दीर्घ नूं लघू कर सकदे आ। ओ सिर्फ जद गाया जाना होवे कीर्तन दे रूप दे विच। सतगुरु साहिब जी ने इस करके कुछ ऐसे पावन अल्फाज ने जिन्हां नूं दो दो मात्रा लगियां होईयां ने। कई थावां दे उत्ते गोपाल आएगा, गग्गे नूं औंकड़ भी होएगा ते गग्गे नूं होड़ा भी होएगा। दोवें इक्को घर दे स्वर ने, लेकिन कीर्तनियां नूं हक है कि जे उहदे ताल दे विच औंकड़ सूत आउंदा है ते ओ लघु मात्रा बोल सकदा है। जे उहदे ताल दे विच होड़ा दीर्घ मात्रा है वो फिट बैठता है ते उस नूं बोल सकदा है। लेकिन उत्थे दलीलां तों बाद ਇਹ ਵੀ ਰਿਜ਼ਲਟ ਆਇਆ ਸੀ ਕਿ ਪਾਠ ਪੜ੍ਹ ਲੱਗਿਆਂ ਦੀਰਘ ਨੂੰ ਲਘੂ ਨਹੀਂ ਕਰ ਸਕਦੇ, ਕਿਉਂਕਿ ਦੋਵੇਂ ਇੱਕੋ ਸਵਰ ਵਿੱਚ ਨੇ। ਔਂਕੜ ਦਾ ਹੀ ਹੋੜਾ ਬਣਦਾ ਹੈ ਦੀਰਘ ਸਵਰ ਜਿਹੜਾ ਹੈ, ਉਸ ਦੇ ਅਨੁਸਾਰ ਹੀ ਫਿਰ ਜਦੋਂ ਪਾਠ ਪੜ੍ਹਨਾ ਹੋਵੇ ਹਾਹੇ ਨੂੰ ਔਂਕੜ ਜਿਹੜਾ ਉਹ ਬੋਲਿਆ ਜਾਂਦਾ ਕਿ ਉਸ ਘਰ ਵਿੱਚ ਬੈਠਾ ਹੋਇਆ ਹੈ ਔਂਕੜ।
ਹੁਕਮੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਉਹਦੇ ਹੁਕਮ ਦੇ ਵਿੱਚ ਹੀ ਉਸਨੇ ਅਨੇਕਾਂ ਰਾਹ ਚਲਾਏ ਆ। ਹੁਣ ਸਤਿਗੁਰ ਸਾਹਿਬ ਜੀ ਤੁਸੀਂ ਰਸਤਾ ਹੀ ਇੱਕ ਚਲਾਉਂਦੇ, ਜੇ ਪੇਪਰ ਹੀ ਨਾ ਹੋਵੇ ਹਰ ਇੱਕ ਨੇ ਕਹਿਣਾ ਮੈਂ ਪਾਸ। ਉਸ ਵਾਹਿਗੁਰੂ ਨੇ ਇਸ ਸੰਸਾਰ ਦੇ ਵਿੱਚ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਏ, ਜਿੱਥੇ ਉਹਨੇ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ ਉੱਥੇ ਪੰਜ ਧਾਤੂ ਵੀ ਆਪ ਪਾਏ ਨੇ ਕਿ ਜੇ ਤੇਰਾ ਮੇਰੇ ਨਾਲ ਪਿਆਰ ਹੋਇਆ ਫਿਰ ਤੂੰ ਇਹਨਾਂ ਪੰਜਾਂ ਨੂੰ ਕੱਟ ਕੇ ਮੇਰੇ ਕੋਲ ਆ ਜਾਏਗਾ, ਲੇਕਿਨ ਜੇ ਤੂੰ ਇਹਨਾਂ ਪੰਜਾਂ ਚ ਹੀ ਰਿਹਾ ਫਿਰ ਤੂੰ ਕੱਲ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਪਿਆਰ ਕਰਦਾ ਸੀ। ਪਿਆਰ ਤਾਂ ਘੱਟ ਹੀ ਚੜ੍ਹਨੀ ਪੈਂਦੀ ਹੈ, ਰਸਤੇ ਤੇ ਸਾਰੇ ਉਸ ਦੇ ਚਲਾਏ ਹੋਏ ਨੇ, ਪਰ ਇੱਕ ਰਸਤਾ ਇਹੋ ਜਿਹਾ ਹੈ ਜਿਸ ਰਸਤੇ ਦੇ ਉੱਤੇ ਤੇਰਾ ਜਨਮ ਸਫਲ ਹੁੰਦਾ, ਤੇਰਾ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ, ਔਰ ਜਿਸ ਰਸਤੇ ਤੇ ਬੈਠਾ ਤੈਨੂੰ ਪਰਮੇਸ਼ਰ ਅੜੀਕਦਾ ਹੈ। ਕੁਛ ਵਿਚਾਰਾਂ ਸਾਡੀਆਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਸਮਝਣ ਦੀ ਲੋੜ ਹੁੰਦੀ ਹੈ, ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਏ, ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾ ਹੈ, ਲਾਗੂ ਹੋਈ ਬਾਹਮਣੀ ਮਿਲ ਜਗਦੀਸ ਦਰਦਰ ਗਵਾਏ। ਸਾਡੇ ਉਸਤਾਦ ਜੀ ਜੋ ਸਾਨੂੰ ਇਹ ਪੜ੍ਹਾਉਂਦੇ ਸੀਗੇ ਬੜੇ ਬਾ ਕਮਾਲ ਦੇ ਉਹ ਇਹਦੇ ਅਰਥ ਕਰਦੇ ਹੁੰਦੇ ਸੀ, ਔਰ ਸਤਿਗੁਰ ਸਾਹਿਬ ਜੀ ਦੀ ਬਾਣੀ ਵਿੱਚੋਂ ਪ੍ਰਮਾਣ ਦੇ ਕੇ ਅਰਥ ਕਰਦੇ ਸੀ। ਉਹਨਾਂ ਨੇ ਸਾਨੂੰ ਇੱਥੇ ਆ ਕੇ ਇੱਕ ਪ੍ਰਮਾਣ ਦਿੱਤਾ ਕਿ ਸਤਿਗੁਰਾਂ ਦੀ ਅਲਾਹੀ ਬਾਣੀ ਵਿੱਚ ਪਾਵਨ ਅਲਫਾਜ਼ ਦੇ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰਿਸ਼ਟਾਈ ਦੇ ਅਦਮ ਨੀਚ ਚੰਡਾਲਣੀ ਉਹ ਬ੍ਰਾਹਮਣੀ ਬਣ ਗਈ, ਦੁਨਿਆਵੀ ਤੌਰ ਦੇ ਉੱਤੇ ਆ ਕਿ ਕੋਈ ਘਰ ਵਾਲਾ ਸਰਪੰਚ ਹੋਵੇ ਤੇ ਉਸ ਦੀ ਘਰਵਾਲੀ ਨੂੰ ਸਰਪੰਚ ਨਹੀਂ ਲੋਕੀ ਸਹਿਜੇ ਆਖਦੇ ਆ, ਬੰਦਾ ਥਾਣੇਦਾਰ ਹੋਵੇ ਘਰਵਾਲੀ ਨੂੰ ਥਾਣੇਦਾਰ ਨਹੀਂ ਕਹਿੰਦੇ, ਬੰਦਾ ਬ੍ਰਾਹਮਣ ਹੋਵੇ ਤੇ ਉਹਦੀ ਘਰਵਾਲੀ ਨੂੰ ਬ੍ਰਾਹਮਣੀ ਕਹਿ ਦਿੰਦੇ ਨੇ। ਹੁਣ ਬ੍ਰਾਹਮਣੀ ਇੱਥੇ ਕੀ ਹੈ ਵੀ ਉੱਚੀ ਮੱਤ, ਆਦਮ ਕੀ ਹੈ ਨੀਚ ਬਿਰਤੀ, ਜਿਹੜੀ ਬਿਰਤੀ ਉਸ ਪਰਮੇਸ਼ਰ ਵੱਲੋਂ ਟੁੱਟੀ ਹੋਵੇ ਤੇ ਵਿਸ਼ਿਆਂ ਵਿਕਾਰਾਂ ਚ ਲੱਗੀ ਹੋਵੇ, ਲੇਕਿਨ ਉਹੇ ਨੀਚ ਬਿਰਤੀ ਗੁਰੂ ਮਿਲ ਜਾਵੇ ਤੇ ਗੁਰੂ ਦੇ ਨਾਲ ਲੱਗ ਕੇ ਉਹ ਪਰਮੇਸ਼ਰ ਵਾਲੇ ਪਾਸੇ ਨੂੰ ਤੁਰ ਪਵੇ ਤੇ ਉਹੀ ਉੱਚੀ ਹੈ। ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਿਦਰ ਗੁਆਏ, ਕਿਹੜੀ ਬਿਰਤੀ ਉੱਚੀ ਬਿਰਤੀ ਲਾਗੂ ਹੋਈ, ਉਸ ਵਾਹਿਗੁਰੂ ਨਾਲ ਮਿਲਾਪ ਹੋਇਆ, ਜਦੋਂ ਉਸ ਪਾਸੇ ਦੀ ਉੱਚੀ ਬਿਰਤੀ ਹੋਈ ਫਿਰ ਉਸ ਪਾਸੇ ਨੂੰ ਤੁਰਦੀ ਹੈ ਕਿ ਮੇਰਾ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਹੋਵੇ। ਚਲਦਾ ਗਿਣਦਾ ਗੱਟੀਆਂ ਕਿਉਂਕਰ ਜਾਈਏ ਕੌਣ ਮਿਲਾ ਹੈ, ਜਦੋਂ ਉਸ ਪਾਸੇ ਨੂੰ ਤੁਰਦਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਸਰਬ ਸਾਂਝਾ ਪਿਤਾ ਸਾਡਾ ਆਪਣੇ ਹੱਥ ਜੀਵ ਨੂੰ ਉਡੀਕਦਾ ਹੈ। ਦੁਨੀਆਂ ਦੇ ਵਿੱਚ ਇੱਕ ਗੁਣ ਵੀ ਹੈ ਕਿ ਬੱਚਾ ਹੋਵੇ ਛੋਟਾ, ਉਹ ਲਿਬੜਿਆ ਹੋਵੇ, ਉਹਦੇ ਕੋਈ ਚਾਚੇ ਤਾਏ ਕਨਸੋ ਕਰ ਸਕਦੇ ਆ, ਪਰ ਕਦੀ ਮਾਂ ਪਿਓ ਜਿਹੜਾ ਉਹ ਕਨਸੋ ਨਹੀਂ ਕਰਦਾ, ਉਹ ਮਾਂ ਪਿਓ ਵੱਲ ਜਾਣ ਦੀ ਦੇਰੀ ਹੈ, ਉਹ ਆਪਣੀਆਂ ਬਾਹਾਂ ਚ ਲੈਂਦਾ ਹੈ, ਦੂਰੋਂ ਦੇ ਡੰਡੌਤ ਕਰ ਛੰਡ ਸਿਘਾਸਨ ਹਰ ਦੀਆ, ਕਿ ਜਦੋਂ ਉਹ ਵਾਹਿਗੁਰੂ ਦੇਖਦਾ ਹੈ ਕਿ ਉਹ ਜੀਵ ਪੁੱਤਰ ਮੇਰੇ ਕੀਤੇ ਵਾਅਦੇ ਅਨੁਸਾਰ ਮੇਰੇ ਵੱਲ ਆਇਆ ਹੈ ਤੇ ਉਹ ਸਿੰਘਾਸਨ ਛੱਡ ਕੇ ਉਸ ਆਪਣੀਆਂ ਬਾਹਾਂ ਚ ਲੈਂਦਾ ਹੈ। ਉਹ ਰਸਤਾ ਜਿਹੜਾ ਹੈ ਉਸ ਰਸਤੇ ਨੂੰ ਉਹ ਕਮੀ ਦੇ ਹੁਕਮ ਦੇ ਵਿੱਚ ਸਿੱਖ ਨੇ ਪ੍ਰਵਾਨ ਕਰਨਾ ਜਿਸ ਨੇ ਉਹਦਾ ਹੁਕਮ ਮੰਨਿਆ।
ਉਹ ਰਸਤਾ ਹੈ ਪਿਆਰ ਦਾ। ਉਸ ਨੂੰ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਾਡੇ ਇਤਿਹਾਸ ਚ ਇੱਕ ਵਾਰਤਾ ਪਈ ਹੈ, ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕੇ ਕੀਰਤਨੀਆਂ ਨੇ ਇਸ ਸਵਈਏ ਦਾ ਕੀਰਤਨ ਕੀਤਾ। ਕਿਸੇ ਸਿੱਖ ਨੂੰ ਸ਼ੰਕਾ ਨਹੀਂ ਗਾ, ਸਾਨੂੰ ਸ਼ੰਕੇ ਬਹੁਤੇ ਹੁੰਦੇ ਆ, ਲੇਕਿਨ ਇਹ ਵਿਚਾਰ ਜ਼ਰੂਰ ਹੈ ਕਿ ਕੋਈ ਕਾਬਲ ਤੋਂ ਆਇਆ ਹੈ, ਕੋਈ ਲਾਹੌਰ ਤੋਂ ਆਇਆ ਹੈ, ਕੋਈ ਮੁਲਤਾਨ ਤੋਂ ਆਇਆ ਹੈ, ਕੋਈ ਕਿਸੇ ਪਾਸਿਓਂ ਆਇਆ ਹੈ, ਗੁਰੂ ਸਾਨੂੰ ਕਿਵੇਂ ਲੈਣ ਗਿਆ ਹੋਏਗਾ। ਇਸ ਵਿਚਾਰ ਨੂੰ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਅੱਗੇ ਰੱਖਿਆ ਹੈ ਕਿ ਜੋ ਬਚਨ ਭਾਈ ਗੁਰਦਾਸ ਜੀ ਨੇ ਫਰਮਾਏ ਨੇ, ਜਿਨ੍ਹਾਂ ਨੂੰ ਪ੍ਰਵਾਨ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ, ਸਾਨੂੰ ਇਹਦੀ ਸਮਝ ਨਹੀਂ ਆਈ, ਆਪ ਕਿਰਪਾ ਕਰਕੇ ਸਮਝਾਓ। ਸਤਿਗੁਰ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਸੱਦਿਆ ਔਰ ਭਾਈ ਸਾਹਿਬ ਨੂੰ ਆ ਕੇ ਕਿਹਾ ਕਿ ਤੁਸੀਂ ਸਿੱਖਾਂ ਨੂੰ ਭਾਈ ਸਾਹਿਬ ਦੇ ਇਹ ਸਾਰੇ ਸਵਈਏ ਦੇ ਅਰਥ ਸਾਂਝੇ ਕਰਾਓ, ਆਪਾਂ ਇੱਕ ਦੇ ਕਰਾਂਗੇ। ਹੁਣ ਭਾਈ ਨੰਦ ਲਾਲ ਜੀ ਨੂੰ ਕਿਉਂ ਆਖਿਆ, ਆਪ ਕਿਉਂ ਨਹੀਂ ਆਖਿਆ, ਕੀਤੇ ਆਪ ਸਾਹਿਬ ਜੀ ਨੇ ਕਿ ਕਈਆਂ ਨੇ ਕਹਿਣਾ ਸੀਗਾ ਕਿ ਜਿਹੜੀ ਅਵਸਥਾ ਭਾਈ ਗੁਰਦਾਸ ਜੀ ਕੋਲ ਸੀ, ਅੱਜ ਵੀ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੀ ਉਹ ਅਵਸਥਾ ਸੀ ਅੱਜ ਕਿਸੇ ਸਿੱਖ ਕੋਲ ਨਹੀਂ ਹੈਗੀ, ਪਰ ਇਲਾਹੀ ਬਾਣੀ ਦਾ ਫਰਮਾਨ ਹੈ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਕਿ ਸਮੇਂ ਸਮੇਂ ਤੇ ਵਾਹਿਗੁਰੂ ਨੇ ਆਪਣੇ ਪਿਆਰੇ ਜਿਹੜੇ ਆ ਉਹ ਪੈਦਾ ਕੀਤੇ ਹੋਏ ਨੇ। ਔਰ ਪਿੱਛੇ ਸੰਘਰਸ਼ ਦੇ ਵਿੱਚ ਤੁਰਿਆ ਹੋਇਆ ਸਿੱਖਾਂ ਨੇ ਇਹੋ ਜਿਹੀ ਅਵਸਥਾ ਸੀ, ਜਿੱਥੇ ਸੀਏ ਸਟਾਫ ਚ ਲੋਕਾਂ ਦੇ ਕੁਰਲਾਟ ਪੈਂਦੇ ਸੀ, ਉੱਥੇ ਉਹ ਕਈ ਕੌਤਕ ਕਈ ਇਲਾਹੀ ਬੋਲ ਇਹੋ ਜਿਹੇ ਬੋਲਦੇ ਸੀ ਕਿ ਜ਼ਾਲਮ ਵੀ ਜਿਹੜੇ ਹੈਰਾਨ ਹੁੰਦੇ ਸੀ। ਭਾਈ ਨੰਦ ਲਾਲ ਜੀ ਨੇ ਕਿਹਾ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਉਨ੍ਹਾਂ ਨੇ ਉਨ੍ਹਾਂ ਬਚਨਾਂ ਨੂੰ ਆਪਣੀ ਬਾਣੀ ਚ ਕੋਟ ਕੀਤਾ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਪ੍ਰਵਾਨ ਕੀਤਾ, ਤਾਂ ਕਿ ਸਿੱਖਾਂ ਨੂੰ ਜਿਹੜੀ ਨਾ ਸਮਝ ਆਉਂਦੀ ਰਹੇ ਵੀ ਅਸੀਂ ਕਿਸ ਰਸਤੇ ਦੇ ਉੱਤੇ ਕਿਹੜਾ ਪੈਰ ਜਿਹੜਾ ਹੈ ਪੁੱਟਣਾ, ਜਿਸ ਰਸਤੇ ਦੇ ਉੱਤੇ ਉਹ ਵਾਹਿਗੁਰੂ ਵੇਖ ਕੇ ਇਸ ਜੀਵ ਨੂੰ ਵਿਕਸਾ, ਵੇ ਪ੍ਰਵਾਹ ਜਿਹੜਾ ਜਿਹਨੂੰ ਕਿਸੇ ਪ੍ਰਵਾਹ ਨਾ ਹੀ ਕਿਸੇ ਕਰੀ ਬਾਜ ਸੱਚੇ ਨਾ, ਉਹ ਖੁਸ਼ ਹੋ ਜਾਂਦਾ ਕਿ ਮੇਰਾ ਜੀਵ ਪੁੱਤਰ ਆਇਆ ਹੈ। ਉਸ ਰਸਤੇ ਨੂੰ ਬਿਆਨ ਕੀਤਾ ਭਾਈ ਨੰਦ ਲਾਲ ਜੀ ਨੇ, ਮੰਜ਼ਲੇ ਇਸ਼ਕ ਦਰਾਜ, ਮੰਜ਼ਲ ਕਹਿੰਦੇ ਟਿਕਾਣੇ ਨੂੰ, ਇਸ਼ਕ ਕਹਿੰਦੇ ਆ ਪਿਆਰ ਨੂੰ, ਦਰਾਜ ਕਹਿੰਦੇ ਬਹੁਤ ਲੰਬੇ ਨੂੰ। ਸਿੱਖੋ ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਘਰ ਦਾ ਜਿਹੜਾ ਟਿਕਾਣੇ ਦੀ ਰਸਤਾ ਹੈ ਉਹ ਬਹੁਤ ਲੰਬਾ ਹੈ। ਬਾ ਪਾ ਨਾ ਤੋਆ ਰਫਤ, ਫਾਰਸੀ ਚ ਬਾ ਕਹਿੰਦੇ ਆ ਨਾਲ, ਪਾ ਕਹਿੰਦੇ ਆ ਇਨ ਪੈਰਾਂ ਨੂੰ ਚਰਨਾਂ ਨੂੰ, ਨਾ ਨਹੀਂ ਰਫਤ ਪਹੁੰਚਣ, ਕਿ ਇਹਨਾਂ ਕਦਮਾਂ ਦੇ ਨਾਲ, ਹਾਲਾਂਕਿ ਇਹ ਕਦਮ ਬਹੁਤ ਚੰਗੇ ਆ, ਇਹ ਨਹੀਂ ਕਿ ਇਹ ਕਦਮ ਜਿਹੜੇ ਗੁਰੂ ਘਰ ਵੱਲੋਂ ਅਸੀਂ ਪੁੱਟੇ ਨੇ, ਇਹਨਾਂ ਕਬਜ਼ਾ ਨੂੰ ਬੜਾ ਮੁਬਾਰਕ ਲਿਖਿਆ ਹੈ, ਲੇਕਿਨ ਇਹ ਉਹ ਕਦਮ ਨਹੀਂ ਹੈਗੇ ਜਿਹੜੇ ਕਦਮ ਨਾਲ ਤੂੰ ਇੱਕ ਹੀ ਕਦਮ ਪੁੱਟੇ ਤੇ ਉਹ ਵਾਹਿਗੁਰੂ ਖੁਸ਼ ਹੋਇਆ ਤੈਨੂੰ ਆਪਣੇ ਸੀਨੇ ਨਾਲ ਲਵੇ। ਬਾ ਪਾ ਨਾ ਟੋਆ ਰਖਤ ਸਾਰ ਕਦਮ ਸਾਜ, ਕਿ ਤੂੰ ਆਪਣੇ ਸਿਰ ਦੀ ਭੇਟਾ ਜਿਹੜੀ ਹੈ ਉਹ ਲਾ ਦੇ, ਜਦੋਂ ਤੂੰ ਸਿਰ ਦਾ ਕਦਮ ਪੁੱਟੇਂਗਾ ਉਦੋਂ ਫਿਰ ਤੂੰ ਆਪਣੀ ਮਰਜ਼ੀ ਨਹੀਂ ਵਰਤੇਗਾ, ਉਦੋਂ ਕੇਵਲ ਉਸ ਹੁਕਮੀ ਦੇ ਹੁਕਮੇ ਚੱਲੇਗਾ,
ਉਦੋਂ ਦੁਨੀਆਂ ਦੀ ਪਰਵਾਹ ਨਹੀਂ ਹੋਏਗੀ ਕਿ ਦੁਨੀਆਂ ਮੈਨੂੰ ਕੀ ਕਹਿੰਦੀ ਹੈ, ਲੋਕ ਮੈਨੂੰ ਕੀ ਕਹਿੰਦੇ ਆ। ਉਦੋਂ ਕੇਵਲ ਇਹ ਹੋਏਗਾ ਕਿ ਨਹੀਂ, ਮੇਰੇ ਗੁਰੂ ਨੇ ਮੈਨੂੰ ਇਹ ਹੁਕਮ ਸੁਣਾਇਆ, ਉਸ ਵਾਹਿਗੁਰੂ ਦਾ ਬਸ ਮੈਂ ਗੁਰੂ ਦੇ ਹੁਕਮ ਚੱਲਣਾ ਹੈ, ਦੁਨੀਆਂ ਨੇ ਜੋ ਕਹਿਣਾ ਉਹ ਮੈਨੂੰ ਕਹਿ ਲਵੇ। ਸਾਰ ਕਦਮ ਸਾਜ, ਤੇ ਜਦੋਂ ਸਿਰ ਦਾ ਕਦਮ ਪੁੱਟਿਆ ਤਉ ਦਰ ਆ ਯਾਰ ਛਵੀ, ਉਹ ਪਿਆਰਾ ਇੰਨਾ ਵਿਕਸ ਵਿਕਾਸ ਵਿੱਚ ਹੁੰਦਾ ਹੈ ਕਿ ਅਸੀਂ ਉੱਥੇ ਨਹੀਂ ਪਹੁੰਚ ਸਕਦੇ। ਉੱਥੇ ਕੇਵਲ ਤੇ ਕੇਵਲ ਉਹ ਆਉਂਦਾ ਹੈ ਕਰੋੜਾ ਕਦਮ ਚੱਲ ਕੇ, ਤੇ ਉਹ ਫਿਰ ਵਾਹਿਗੁਰੂ ਲੈ ਜਾਂਦਾ ਹੈ। ਉਸ ਦਿਨ ਜੀਵ ਪ੍ਰਵਾਨ ਚੜ੍ਹਦਾ ਹੈ, ਜਿਸ ਦਿਨ ਉਸ ਦਿਨ ਉਹ ਅਵਸਥਾ ਹੁੰਦੀ ਹੈ, ਉਸ ਦਿਨ ਕੋਈ ਪੁੱਛੇ ਕਿ ਉਸ ਵਾਹਿਗੁਰੂ ਦੀ ਤਾਕਤ ਕਿੰਨੀ ਹੈ। ਗਾਵੈ ਕੋ ਤਾਣ, ਦੁਨੀਆਂ ਦੀ ਬਿਰਤੀ ਵਾਲੇ ਜਿਹੜੇ ਆ ਉਹਨਾਂ ਨੇ ਬਿਆਨ ਆਪਣੇ ਆਪ ਨੂੰ ਪਰਮੇਸ਼ਰ ਪਖਾਉਣ ਦੀ ਵਿਉਰਤ ਕੀਤੀ ਹੈ। ਐਸੇ ਨੇ ਜਿਨ੍ਹਾਂ ਨੇ ਆਖਿਆ ਕਿ ਮੈਂ ਹੀ ਹਾਂ, ਔਰ ਸਮੇਂ ਤੋਂ ਪਹਿਲਾਂ ਵੀ ਸੀਗੇ ਤੇ ਅੱਜ ਵੀ ਇਹੋ ਜਿਹੇ ਕਈ ਵਾਰੀ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਇਸ ਤਰ੍ਹਾਂ ਹੈ, ਇੰਨੀ ਤਾਕਤ ਤੇ ਅਸੀਂ ਹਾਂ ਉਹ ਰੂਪ। ਲੇਕਿਨ ਉੱਥੇ ਪਹੁੰਚਿਆ ਹੋਇਆ ਜਿਹੜਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਵਸਥਾ ਨੂੰ ਇਉਂ ਬਿਆਨ ਕਰਦਾ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ ਕਿ ਭਾਈ ਉਹਦੀ ਤਾਕਤ ਕੌਣ ਗਾਵੇ। ਜਿੰਨੀ ਤਾਕਤ ਉਸ ਵਾਹਿਗੁਰੂ ਕਹੇ ਉਹਦੀ ਸਮਰੱਥਾ ਦਾ ਕੋਈ ਹੋਰ ਹੈ ਨਹੀਂ ਹੈ। ਸਾਡੀ ਦੋ ਵਾਰੀ ਬਹਿਸ ਹੋਈ ਹੈ, ਜਿਹੜੇ ਅਪਖੰਡੀ ਹਨੇਰਮੈਲੀ ਨੂਰਮੈਲੀ ਕਹਿੰਦੀ ਹੈ ਹਨੇਰਮੈਲੀਆ ਕਹਿੰਦੇ ਹੁੰਦੇ। ਜਦੋਂ ਇਹਨਾਂ ਨੇ ਸਮਾਗਮ ਕਰਨਾ ਸੀ ਇੱਕ ਵਾਰੀ ਮੋਗੇ ਦੇ ਵਿੱਚ ਰੌਲਾ ਪਿਆ ਤੇ ਇਹਨਾਂ ਨੇ ਕਹਿਤਾ ਜੀ ਸਿੱਖਾਂ ਨੂੰ ਟੇਬਲ ਟਾਕ ਕਰਨੀ ਆਉਂਦੀ ਨਹੀਂ। ਦੂਜੀ ਵਾਰੀ ਫਰੀਦਕੋਟ ਦੇ ਵਿੱਚ ਡੀਸੀ ਸਾਹਿਬ ਨੇ ਨਿਯਤ ਕਰਤਾ ਸੀ ਕਿ ਪੰਜ ਸਿੱਖ ਹੋਣਗੇ ਤੇ ਪੰਜ ਤੁਹਾਡੇ ਹੋਣਗੇ, ਤੁਹਾਡੀ ਬਹਿਸ ਕਰਾਈ ਜਾਊਗੀ। ਵਿੱਚ ਪੁਲਿਸ ਅਫਸਰ ਵੀ ਬੈਠੇ ਹੋਏ ਸੀ। ਸਤਿਗੁਰ ਨੇ ਕਿਰਪਾ ਕੀਤੀ, ਉਹਨਾਂ ਪੰਜਾਂ ਵਿੱਚ ਦਾਸ ਨੂੰ ਮਾਣ ਪ੍ਰਾਪਤ ਹੋਇਆ ਸੀ ਤੇ ਤਕਰੀਬਨ ਸਤਿਗੁਰ ਨੇ ਸਾਰੀ ਬਹਿਸ ਹੀ ਦਾਸ ਕੋਲੋਂ ਕਰਾਈ। ਉਹ ਅੱਧੀਆਂ ਪੰਕਤੀਆਂ ਪੜਨਗੇ ਇਹੋ ਜਿਹੇ ਵਿਸ਼ੇ ਤੇ ਆ ਕੇ। ਉਹਨਾਂ ਨੇ ਪੰਕਤੀ ਪੜੀ ਸੁਖਮਨੀ ਸਾਹਿਬ ਦੀ, ਦੂਸਰ ਹੋਏ ਤਾਂ ਸੂਝੀ ਪਾਏ। ਡੀਸੀ ਸਾਹਿਬ ਕਹਿਣ ਲੱਗੇ ਗੁਰਬਾਣੀ ਦੀ ਪੰਕਤੀ, ਪੰਕਤੀ ਤਾਂ ਗੁਰਬਾਣੀ ਦੀ ਹੈ ਪਰ ਅਰਥ ਇਹਦੇ ਨਾਲ ਸੰਪੂਰਨ ਨਹੀਂ ਹੁੰਦੇ। ਕਿਉਂ? ਹਾਂ, ਡੀਸੀ ਬਹੁਤ ਸਿਆਣੇ ਹੁੰਦੇ ਆ ਪਰ ਜ਼ਰੂਰੀ ਨਹੀਂ ਕਿ ਡੀਸੀ ਬਾਣੀ ਦੇ ਬਾਰੇ ਜਾਣਦੇ ਹੋਣ। ਜੀ ਇਹਦੇ ਨਾਲ ਪੰਕਤੀ, ਤਾਂ ਕਿ ਗਤ ਮਿਤ ਕਹੀ ਨਾ ਜਾਏ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਤਾਕਤ, ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹਦੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ। ਉਹਨੂੰ ਕੇਵਲ ਬੇਅੰਤ ਬੇਅੰਤ ਕਹਿਣਾ ਪਏਗਾ। ਗਾਵੈ ਕੋ ਤਾਣ ਹੋਵੈ ਕਿਸੇ ਤਾਣ, ਜੇ ਕਿਸੇ ਵਿੱਚ ਓਨੀ ਤਾਕਤ ਹੋਵੇ ਤਾਂ ਹੀ ਅਗਿਆਨ ਕਰੇ, ਤੇ ਇਹਨੂੰ ਓਨੀ ਜੋ ਉਹਦੇ ਵਰਗਾ ਉਹ ਯੋਧਰ ਕੋਈ ਹੋਰ ਨਹੀਂ ਹੈਗਾ, ਉਹ ਇੱਕ ਹੀ ਹੈ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੇ ਵੀ ਇਹ ਸਵਾਲ ਆਇਆ ਸੀ ਮੁਲਤਾਨ ਦੇ ਵਿੱਚ। ਮੁਲਤਾਨ ਦੇ ਪੀਰ ਜਿਹੜੇ ਸੀਗੇ, ਜਿਹੜਾ ਵੀ ਉੱਥੇ ਜਾਂਦਾ ਸੀ ਉਹ ਪਹਿਲਾਂ ਰਮਜ ਵਿੱਚ ਸਵਾਲ ਕਰਦੇ ਸੀ। ਜੇ ਉਹ ਰਮਜ ਸਮਝ ਗਿਆ ਠੀਕ ਹੈ, ਮੁੜਿਆ ਆਇਆ, ਨਹੀਂ ਤੇ ਉਹ ਐਂ ਹੀ ਮੋੜ ਦਿੰਦੇ ਸੀ। ਬਖਤਿਆਰ ਕਾਕੀ ਤੱਕ ਨੂੰ ਵੀ ਉਹਨਾਂ ਮੋੜ ਦਿੱਤਾ ਸੀਗਾ ਤੇ ਬਖਤਿਆਰ ਕਾਕੀ ਦੇ ਅੱਗੇ ਉਹਨਾਂ ਨੇ ਜੋੜਾ ਬਾਹਰੋਂ ਲਾ ਕੇ ਰੱਖ ਦਿੱਤਾ ਸੀ। ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਹਨਾਂ ਦੇ ਸਵਾਲ ਤੋਂ ਪਹਿਲਾਂ ਰਮਜ ਪਾਈ ਉੱਥੇ ਜਾ ਕੇ ਉੱਥੇ ਕਿ ਆਪ ਨੇ ਆਪਣਾ ਸਫ਼ਰ ਸ਼ਮਸ਼ਾਨ ਘਾਟ ਤੋਂ ਸ਼ੁਰੂ ਕੀਤਾ। ਸ਼ਮਸ਼ਾਨ ਘਾਟ ਤੋਂ ਭਾਵ ਕਿ ਮੈਂ ਆਪਾ ਮਾਰਿਆ, ਆਪਣੇ ਆਪ ਨੂੰ ਖਤਮ ਕੀਤਾ ਹੈ। ਉਹ ਗੁਰੂ ਨਾਨਕ ਸਾਹਿਬ ਦੀ ਰਮਜ ਨਹੀਂ ਸਮਝ ਸਕੇ, ਉਹਨਾਂ ਨੇ ਉਸ ਗੱਲ ਦਾ ਜਵਾਬ ਨਹੀਂ ਦਿੱਤਾ ਹੈਗਾ ਤੇ ਗੁਰੂ ਨਾਨਕ ਸਾਹਿਬ ਅੱਗੇ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਏ।
गुरु नानक साहब महाराज साहब ने चमेली दुद्ध विच मिला दिती उन्हां दी रमई दा जवाब दिता। उन्होंने अगला सवाल जिहड़ा सीगा वह बोल के कीता सी वी हुण तुहाडे तुसी रमज नाल सानू जवाब देता लेकिन साडे कोल इन्ना ज्ञान है कि असी तुहाडे कोल बोल के सवाल करांगे। मुसलमाना ज्यादा फारसी अरबी ते उर्दू वरत्या जांदा, उन्होंने फारसी वरती। आ कुदाम छह अस्त गर खुदा खुद खुदाए वले पैदा नमे स्वत। कोई एहो जी वस्तु है जिहड़ी खुदा पैदा ना करते, खुदा चाहुंदा होवे। गुरु नानक साहब ने आख्या सी हां एक वस्तु एहो जी है कि खुदा भी चाहे तो खुदा पैदा नहीं कर सकता। तो उन्होंने पीरों का सवाल सी वो केड़ी वस्तु है, तो गुरु नानक साहब महाराज साहब ने जवाब दिता सी आ खुदा शह अस्त। खुदा खुद एहो जी चीज है, गर खुदा खुद खुवायद, उस खुदा की अपनी खाश हो जाए कि दूजा खुदा पैदा करना है। आ खुदा शह अस्त गर खुदा खुद खुवायद, दीगरे खुदा वले नमे पैदा शवद, खुदा भी दूजा खुदा पैदा नहीं कर सकता। जदों दूजा ही कोई नहीं हैगा फिर उसकी ताकत बयान नहीं की जा सकती। गावै को दात जाने नी सान, हां जिन्या किसे नू वह दातां बख्शता, जिन्या किसे नू दातां दा ज्ञान है। हालांकि उदियां दातां दे अगे भी तू आखे कि उदियां दातां दा अंत पा लवां ते उदियां दातां दा अंत भी नहीं पाया जा सकता। दुनिया दे विच दुनिया दियां वस्तु प्राप्त हुंदियां सी, किसी नूं पुत प्राप्त होया, दुध प्राप्त होया, धन दौलत प्राप्त होया, राज भाग प्राप्त होया, ते उन्हां के एक खुदा दियां दातां ने। लिख जन शरीर दे उत्ते कष्ट आउंदा सी, उन्हां कोले वो आत्मक मंडल दी दात नहीं सी, ते उन्हां दे कुरलाट पए। लेकिन सिख नूं जिस दिन सतगुरु साहब ने कृपा की आत्मक मंडली दात बख्शी, सहज अवस्था बख्शी, तो उहदे हुक्म विच जदों सिख नूं किसे ने दुनिया दे दुख देने की कोशिश की तो उस दिन देखने सिख ने जपजी साहब सतगुरु साहब ते आख्या कीतिया दुख भूख सद मार, इह पे दात तेरी दातार। कि दात्या ए भी तेरी दात ते, दुनिया के लोग हैरान होए सी कि दुख ते भुख भी जेड़ी है उसनों भी कोई दात प्रवान करे ते केवल सिख ने। और प्रगट तौर दे उत्ते ऐसियां दातां जड़ियां ना बख्श देता है। जिन्या किसे नूं ज्ञान है उन्या उन्हां दातां प्रगट होईयां नूं उह बयान करता है। गावै को गुण वडियाइया चार, उहदे नाल जुड़े होयां नूं जिन्या कोई वडियाइया बख्शदा है कोई उहदियां वडियाइया कि वह वाहिगुरु सच्चे पातशाह ने कृपा कीती है मैनूं सुंदर वडियाइया बख्शियां ने। कुछ वडियाइया दुनिया दियां ने, कुछ वडियाइया आत्मक मंडल दियां ने कि जिहड़ियां अमिट ने कदी मिट नहीं सकदियां, वह ऐसियां वडियाइयां बख्श दिंदा। गावै को विद्या विखम विचार, कुछ ऐसे विद्या दे विच हासिल कर जांदे ने कि बड़ी बड़ी औखी विद्या नूं गाउंदे आ, पर जे उहदे नाल ना जुड़े होण ते उही विद्या उहनां दा हंकार बन जांदी है कि वह विद्या दे हंकार विच ही गल जांदे ने। लेकिन जिन्हें उन्हू गाउना है जिहड़ा उहदे नाल जुड़िया है वह औखी तो औखी विद्या जिहड़ी है उसकी विचार बहुत सोहणी रख दिंदा है। और जो इहदे ते गुरु कृपा करे जदों चंदन कवि ने सवैया लिखिया सी
ਜਿਹੜਾ ਗੁਰੂ ਘਰ ਪ੍ਰਵਾਨ ਨਹੀਂ ਚੜਿਆ ਤੇ ਆਪਣੇ ਹੰਕਾਰ ਵਿਚ ਸੀ ਤੇ ਸਤਿਗੁਰੂ ਸਾਹਿਬ ਜੀ ਨੇ ਭਾਈ ਧੰਨਾ ਸਿੰਘ ਜੋ ਘੋੜਿਆਂ ਦੀ ਸੇਵਾ ਕਰਦਾ ਸੀ ਉਸ ਨੂੰ ਸੱਦ ਕੇ ਆਖਿਆ ਸੀ ਕਿ ਆਪ ਚੰਦਨ ਦੇ ਕਵੀ ਦੇ ਸਵਈਆ ਦਾ ਜਵਾਬ ਦਿਓ ਤੇ ਭਾਈ ਧੰਨਾ ਸਿੰਘ ਨੇ ਇਹੋ ਜਿਹਾ ਸਵਈਆ ਰਚਿਆ ਸੀ ਕਿ ਚੰਦਨ ਕੋਲ ਜਵਾਬ ਨਹੀਂ ਸੀ ਸਤਿਗੁਰ ਕਿਰਪਾ ਕਰ ਦੇਵੇ ਤੇ ਬੜੀ ਬੜੀ ਔਖੀ ਵਿਦਿਆ ਦੀ ਵਿਚਾਰ ਜਿਹੜੀ ਏ ਉਹ ਜਿਸ ਸਿਰ ਤੇ ਹੱਥ ਰੱਖੇ ਉਹਦੇ ਕੋਲ ਕਰਾ ਲੈਂਦਾ ਹੈ ਫਿਰ ਉਹ ਗਾਉਂਦਿਆਂ ਕਿ ਇਹ ਵਿਚਾਰ ਉਸ ਵਾਹਿਗੁਰੂ ਨੇ ਬਖਸ਼ੀ ਹੈ ਗਾਵੇ ਕੋ ਸਾਜ ਕਰੇ ਤਨ ਖੇ ਉਹ ਗਾਉਂਦੇ ਕਿ ਇਹਨਾਂ ਜੀਆਂ ਨੂੰ ਉਹ ਵਾਹਿਗੁਰੂ ਆਪ ਸਭ ਦਾ ਸਾਜਨ ਹਾਰ ਜਿੰਨੇ ਵੀ ਜੀ ਨੇ ਇਹ ਸਾਰੇ ਉਸ ਦੇ ਪੈਦਾ ਕੀਤੇ ਹੋਏ ਬੇਸ਼ੱਕ ਕੁਝ ਨਾ ਦੇ ਵਿਚਾਰ ਜੋ ਧਰਮ ਤੋਂ ਦੂਰ ਨੇ ਜਿਵੇਂ ਚਾਰਲਸ ਡਾਰਵਨ ਸਾਹਿਬ ਉਹਨਾਂ ਦੀਆਂ ਦੋ ਕਿਤਾਬਾਂ ਨੇ ਮਨੁੱਖ ਦੀ ਉਤਪਤੀ ਤੇ ਜੀਵ ਦੀ ਉਤਪਤੀ ਏਡੀਆਂ ਬਾਕਾ ਕਮਾਲ ਦਲੀਲਾਂ ਦਿੱਤੀਆਂ ਹੋਈਆਂ ਨੇ ਕਿ ਜੇ ਗੁਰੂ ਕੀ ਬਾਣੀ ਨਾ ਜਾਣਦਾ ਹੋਵੇ ਬੰਦਾ ਨਾਸਤਿਕ ਹੋ ਜਾਏਗਾ ਉਹਦੀ ਦਲੀਲਾਂ ਇਹੋ ਜਿਹੀਆਂ ਨੇ ਪਰ ਜਿਹਨੇ ਗੁਰੂ ਕੀ ਬਾਣੀ ਪੜ੍ਹੀ ਹੋਵੇ ਉਹਦੀਆਂ ਸਾਰੀਆਂ ਦਲੀਲਾਂ ਦਾ ਜਵਾਬ ਦਿੰਦਿਆਂ ਔਰ ਗੁਰੂ ਕੇ ਇਹੋ ਜਿਹੇ ਸਿੱਖ ਹੋਏ ਆ ਜਿਨ੍ਹਾਂ ਨੇ ਜਵਾਬ ਦਿੱਤੇ ਆ ਕਿ ਇਹ ਜੀਵ ਜੀ ਜੰਤ ਜਿੰਨੇ ਨੇ ਇਹ ਸਾਰੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਾਜੇ ਨੇ ਔਰ ਫਿਰ ਜਿਸ ਨੂੰ ਸਾਜਿਆ ਉਸ ਨੂੰ ਵਾਹਿਗੁਰੂ ਨੇ ਆਪ ਹੀ ਸੰਭਾਲਿਆ ਆਪ ਹੀ ਉਸ ਨੂੰ ਖਤਮ ਕੀਤਾ ਲੇਕਿਨ ਜਿਸ ਨੇ ਗਾਇਆ ਉਹ ਜਿਸ ਦਿਨ ਜੀ ਨੂੰ ਸਾਜਿਆ ਗਿਆ ਬਖਸ਼ਿਆ ਗਿਆ ਉਦਨ ਉਸ ਖੁਸ਼ੀ ਚ ਕਮਲਾ ਹੋ ਕੇ ਉਸ ਵਾਹਿਗੁਰੂ ਨੂੰ ਭੁੱਲਦਾ ਨਹੀਂ ਜਿਸ ਦਿਨ ਉਹ ਜੀ ਨੂੰ ਲੈ ਜਾਂਦਾ ਹੈ ਉਸ ਦਿਨ ਉਹ ਕੋਈ ਉਲਾਂਭਾ ਨਹੀਂ ਦਿੰਦਾ ਔਰ ਇਹ ਗੱਲ ਸਿੱਖੀ ਚ ਆਈ ਏ ਇਹੀ ਹੁਕਮੀ ਦਾ ਹੁਕਮ ਕਿ ਉਹਦੇ ਹੁਕਮ ਵਿਚ ਰਹਿਣਾ ਇਸ ਹੁਕਮ ਨੂੰ ਸਤਿਗੁਰ ਸਾਹਿਬ ਜੀ ਤੇ ਗੁਰਸਿੱਖਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਕੁਛ ਐਸੇ ਗਾਉਣ ਵਾਲੇ ਆ ਕਿ ਉਹ ਗਾਉਂਦੇ ਆ ਕਿ ਉਹ ਵਾਹਿਗੁਰੂ ਬਹੁਤ ਦੂਰ ਜਿਵੇਂ ਆਪਾਂ ਹੁਣੇ ਬਿਆਨ ਕੀਤਾ ਹੈ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਖਿਆ ਕਿ ਭਾਈ ਉਹਦੇ ਘਰ ਦਾ ਰਸਤਾ ਜਿਹੜਾ ਉਹ ਬਹੁਤ ਦੂਰ ਹੈ ਕੋਈ ਇਹਨਾਂ ਪੈਰਾਂ ਨਾਲ ਆਖੇ ਇਹਨਾਂ ਕਦਮਾਂ ਨਾਲ ਆਖੇ ਕਿ ਮੈਂ ਤੈਅ ਕਰ ਲਵਾਂਗਾ ਨਹੀਂ ਹੋ ਸਕਦਾ ਫਿਰ ਗਾਉਣ ਵਾਲੇ ਕਹਿੰਦੇ ਤੂੰ ਗਾ ਉਹਦੇ ਨਾਲ ਪ੍ਰੇਮ ਕਰ ਉਹਦੇ ਪ੍ਰੇਮ ਦੇ ਰਸਤੇ ਤੇ ਕਦਮ ਪੁੱਟ ਤੇ ਉਹੀ ਵਾਹਿਗੁਰੂ ਅਕਾਲ ਪੁਰਖ ਤੈਨੂੰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਿ ਉਹ ਦੇਖ ਫਿਰ ਤੈਨੂੰ ਇਹ ਆਖੇਗਾ ਦੱਸੇਗਾ ਕਿ ਉਹ ਵਾਹਿਗੁਰੂ ਅਕਾਲ ਪੁਰਖ ਤੇ ਹਾਜ਼ਰ ਨਾਜ਼ਰ ਮੇਰੇ ਨਾਲ ਏ ਇੱਕ ਕਹਿਣ ਨੂੰ ਹੁੰਦਾ ਹੈ ਕਿ ਮੇਰੇ ਅੰਦਰ ਵਸਦਾ ਹੈ ਇੱਕ ਨਾਲ ਨੂੰ ਫਿਰ ਗਿਆਨ ਹੁੰਦਾ ਹੈ ਉਹ ਕਿਸੇ ਦੇ ਭੈ ਵਿਚ ਨਹੀਂ ਆਉਂਦੇ ਜਿਵੇਂ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਛੋੜ ਰਾਮ ਵੀ ਤੂੰ ਰਾਮ ਨਹੀਂ ਕਹਿਣਾ ਅੱਲਾ ਕਹਿਣਾ ਭਗਤ ਜੀ ਕਹਿਣ ਲੱਗੇ ਨਹੀਂ ਕਹਿਣ ਲੱਗੇ ਨਹੀਂ ਫਿਰ ਆ ਬਿਸਮਿਲ ਗਊ ਦਿਓ ਜਿਵਾਏ ਨਾ ਤਾਂ ਗਰਦਰ ਮਾਰੋ ਠਾਏ ਲੇਕਿਨ ਭਗਤ ਜੀ ਕਹਿਣ ਲੱਗੇ ਮੇਰਾ ਕੀਤਾ ਕੁਛ ਨਹੀਂ ਹੋ ਸਕਦਾ ਇਹ ਤੇ ਵਾਹਿਗੁਰੂ ਦਾ ਹੁਕਮ ਏ ਤੇ ਉਹਦੇ ਹੁਕਮ ਨੂੰ ਬਦਲੀ ਨਹੀਂ ਕੀਤਾ ਜਾ ਸਕਦਾ ਹੁਣ ਜਿਹੜੇ ਉੱਥੇ ਸੀ ਉਹਨਾਂ ਨੂੰ ਸੀ ਕਿ ਉਹ ਵਾਹਿਗੁਰੂ ਦੂਰ ਏ ਸਾਤ ਘੜੀ ਜਾ ਬੀਤੀ ਸੁਣੀ ਅਜੋ ਨਾ ਤੇਰੇ ਭਵਨ ਧਣੀ ਵੀ ਸੱਤ ਘੜੀਆਂ ਬੀਤ ਗਈਆਂ ਸੀ ਅਜੇ ਕੋਈ ਕੌਤਕ ਨਹੀਂ ਸੀ ਲੱਗਾ ਲੇਕਿਨ ਜਦੋਂ ਬਾਦਸ਼ਾਹ ਭਗਤ ਜੀ ਨੂੰ ਮਾਰਨ ਵਾਸਤੇ ਆਇਆ ਪਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਗਰੜ ਗੁਰ ਸ਼ਬਦ ਹੈ ਗਰੜ ਗੁਰ ਗਿਆਨ ਹੈ ਸਤਿਗੁਰ ਉੱਥੇ ਉਸੇ ਵੇਲੇ ਪ੍ਰਗਟ ਹੋਏ ਆਖਿਆ ਭਗਤ ਜੀ ਤੁਸੀਂ ਦੱਸੋ ਕਹੇ ਤੇ ਧਰਨ ਕੋਡੀ ਕਰੋ ਕਹੇ ਤੇ ਲੇਕਰ ਉਪਰ ਤਰੋ ਕਹੇ ਤੇ ਮੋਈ ਗੁਰੂ ਦਿਓ ਜਵਾਏ ਜਿਹੜੇ ਗਾਉਂਦੇ ਉਹਦੇ ਨਾਲ ਉਸ ਰਸਤੇ ਤੁਰ ਪਏ ਨੇ ਉਹਨਾਂ ਨੇ ਇਹ ਤੇ ਬਿਆਨ ਕੀਤਾ ਕਿ ਰਸਤਾ ਬਹੁਤ
दूर है, इन्हां पैरां नाल तय नहीं हुंदा, पर जब तू सिर दा कदम पुटे ते ओ तेरे बहुत नेड़े हाजरा हजूर है, जिन्हां ने प्रेम किया ओ नेड़े आ, उन्हां नूं कथना कथी ना आवै टोट, कथ कथ कथी कोटी कोट कोट, पता नहीं किन्ने होए कथन वाले, किन्निया ने बयान किया लेकिन आखे कि ओदी कथा कर गया होवे। कई वारी असी अणजाण अपने सिद्धांत हुन्ने आ, सिक्खी च बापू केवल गुरु गोबिंद सिंह महाराज साहब है, ते कुछ इथे इहो जे पखंडी पैदा होए आ जिन्हां ने बापू खवाया। हां वो संस्कृत दा बड़ा माहर सी, हिंदी दा बड़ा माहर सी, फारसी उर्दू दे बड़ा माहर सी, उन्हें सतगुरु साहब जी जो पावन बख्शिश है एक ओंकार उसकी बाबत उसने कथा की, और उसने यह कहा सी कि एक ओंकार की कथा 40 दिन घंटा सवेर नू घंटा शाम नू ते फिर यह कथा होगी। असी अणजाण पुणे च बड़े खुश होए कि वेखो जी आसाराम ने एडी वड्डी गल कहती है, हुण 40 दिन लाओ तुसीं सवेर नू 40 दिन शाम नू लाओ ते 80 घंटे बने। इहदा मतलब उन्हें एक ओंकार नू 80 घंटे सीमित कर दिता है। नहीं, सतगुरु साहब जी दे जो अद्धा अखर है, अर्ध लग मात्र गुर शब्द मेक, भाई गुरदास जी कि सतगुरु साहब जी दे बख्शे होए अर्ध अद्धा अखर लग मात्र जिहड़ी गुरु के शब्द नूं लगी हुई है, ओ अत अगम अगाध है, ओ ही अत कहे तीन वारी बहुत बहुत होवे फिर कहिंदे अत, ओ अगम है ओ अगाध है, उहदा अंत नहीं पाया जा सकता। ते एक ओंकार दा तां जन्मां दे जन्म लग जाण कि कोई अंत नहीं पा सकता। पता नहीं किन्ने कथन वाले होए ते किन्ने कथन गए, लेकिन ओ आखा भी असीं उहनूं कथिया कर दित्ती है। नहीं, धन गुरु हरगोबिंद साहब महाराज साहब ने आप जपजी साहब की विचार करने तो बाद आख्या सी कि जिस अकाल पुरख का जपजी साहब इहदी विचार पूरी तो ओ ही है, कथ कथ कथी कोटी कोट कोट, करोड़ा जड़े आ कथा करने वाले, जे उस वाहिगुरु अकाल पुरख की कथा ना होवे तो याद रखियो जे वो कथा करने वाले भी हंकारी हो जाते हैं। चतुर्दश पंडित इसे करके हंकारी होया सी कि उसने सारे वेद शास्त्र पढ़ ले सी, और इन्ना माहर हो गया सी, इन्ना हंकारी हो गया सी कांची दे विच कि उसने अपने सारिया साथियों दे नाल चर्चा कर करके इस शर्त कीती सी कि भाई तुहाडी मेरी चर्चा होएगी, जे तुसी मैनू जित गए मैं अपने सारे ग्रंथ तुहाडे हवाले करके जंगल च आ जावां कपड़े ला के, नहीं तुसी मैनू अपने सारे ग्रंथ दे के अपने वस्त्र उतार के कि तुहानू अज तू जंगल दे विच निकाला होएगा। लेकिन जेड़े गुरु की कथा करने वाले गुरु जिन्हां कोले आ वो यही कहणगे वाहिगुरु तेरे एक अखर दा बयान नहीं किया जा सकता, करोड़ा करोड़ा होण, रोम रोम कोट मुख मुख रसना अनंत, अनक मनंतर लो कहत न आवी। सिखी दे वेद व्यास भाई साहब भाई गुरदास जी के एक एक रोम दे विच करोड़ा करोड़ा मुख होण, रोम रोम कोट मुख मुख रसना अनंत, मुख दे विच एक एक मुख च पता नहीं किन्नियां रसना होण, अनंत कहिंदे आ 72 युग की चौंकड़ी नूं कि इह 4 युग दा ही अंत हैगा, ते 72 युग मन्नू ने बयान इस नूं 72 युगां च कीता है
कि एडा वड़ा समा होवे ते आखे कि मैं उदा अंत पा दिया, उदा अंत जड़ा है नहीं पाया। कोट ब्रह्मांड भार डार तुला धार वेखे तोलिया जो बार बार तोलना समावी। कोई एडा तकड़ा होवे कि आखे कि मैं इस ब्रह्मांड दे विच इस भार नूं तकड़ी च पा के तोल तोल के रख देंगा ते आखे उदा अंत पा लवा, उदा अंत जड़ा नहीं पाया जा सकता। हां जिदे कोले अंत पाउण दी अवस्था ना होवे, उदे बख्शिश लैण दी, उदे प्यार नाल प्यार करन दी होवे, इह गुरु का शब्द ऐसी कृपा करदा समझ ना पड़े। करे कौन गौण भौण मन पूरन ब्रह्म गुर शब्द सुनावई। जिहड़ा गुरु ने पूर्ण ब्रह्म परमेश्वर दा सानू शब्द सुनाउणा कीता इलाही बाणी, जदों इहदे नाल प्यार करे ते पता नहीं किहड़े किहड़े ब्रह्मंडां विच अप्रत्यक्ष तौर दे उत्ते, जदों बगदाद च गए नाल लीता बेटा पीर दा अखी मीट गया हवाई, लख आकाश पताल लख अख फुरक विच शब्द खलाई, परकच कौल प्रसाद दा धुर पतालों लई कड़ाई, जाहर कला न छपे छपाई, तेरा करोड़ा कठिन वाले होणगे लेकिन तेरी कथा दा अंत नहीं पा सके। देंदा दे लेंदे थक पाहे, तू देन वाला दाता दे रहा, लैण वाले थक रहे ने, जुगा जुगंतर खाही खाहे। समा होला संखेप साडे उस्ताद जी इस पंक्ति नूं भाई नंद लाल दे बचनां नाल सांझी करदे सी। खाही लफ़ जिहड़ा है ना ओ फारसी दा है। गर तू मिखाही रहम ते हक दर दरीदा दामन, जुगा जुगंतरां तू साडियां खाशां जिहड़ियां ओ नहीं गईयां, इन्हां खाशां करके जुगा जुगंतरां तू असीं खा रहे हां ते इस बार बार जन्म मरण के गेड़ च आ रहे हैं। उस हुक्मी दी ओदी खास नहीं समझ आती, लेकिन जिसने आख्या हुक्मी दे हुक्म च आना है, हुक्मी हुक्म चलाए राहो, जेड़ा उस वाहेगुरु हुक्मी दे हुक्म च आया है, राह तां सारे उस दे चलाए ने, पर जिस रस्ते ते ओदे नाल मिलाप हुंदा ओ खिड़दा है। नानक विगसै वे परवाह हो, वो वाहेगुरु अकाल पुरख जिहड़ा उहदे राह चलदा है, जदों वह प्यारा राह चलदा वह बापू भी खुश हुंदा है, वह जीव दा भी खेड़ा फिर कदी टुटदा नहीं, उहदे इह लोक सुखी है पर लोक सुहेले, नानक हार प्रभ आपे। सतगुरु साहिब जी ने कृपा करके इलाही फुरमान दी संखेप च विचार कराई, विचारा करदिया बहुत भुला होईया। सतगुरु साहिब की गुरु की संगत अणजान बच्चा जान के माफ करियो, होईया भुला दी माफी करो कृपा। बुलाओ फतेह, वाहिगुरु जी का खालसा वाहिगुरु जी की फतेह। आओ अति सत्कार योग सचखंड श्री हरिमंदर साहिब दे हजूरी रागी भाई साहब भाई गुरमाल सिंह गुरमेल सिंह जी और उन्हां दे साथियों को सतगुरां दी इलाही बाणी दा कीर्तन सुनो करो। वाहिगुरु जी का खालसा वाहिगुरु जी की।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਸਦਾ ਕੁਰਬਾਨੀ। ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਸ ਜਿੱਠੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਚੇਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਤਸੰਗ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ। ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਏ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਓ ਕਿ ਮਾਨ ਤਾਣਿਓ ਕਿ ਤਾਰ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨ ਲਈ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਤੇ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰ ਫੁੱਲ ਪਿੱਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ। ਆਵੇ ਦਰ ਘਰ ਦੇ ਸੇਵ ਭਾਈ ਸੁਸ਼ਾਂਤ ਸਚਦੇਵ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਅਨੀਸ਼ ਸ਼ਰਮਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $250 ਮਾਇਆ ਭੇਟਾ ਕਰਦੇ ਹਨ। ਅਰਿਹਾਂਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ। ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਲਿਪਸਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ। ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸਾਰੇ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਤਰਨ ਸਿੰਘ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪਿੰਡ ਵਿੱਚ ਅੰਗ ਸੰਗ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ। ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮ ਮਾਨਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ।

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੇ ਸਰਣ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਿਆਲ ਹੋਵਾ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰੂ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੋੜੀ ਦੀਪੀ ਮਹੱਲਾ ਪਹਿਲਾ ਕੋਵੰਕਾਰ ਸਤਿਗੁਰ ਪ੍ਰਸਾਦ। ਜੇ ਘਰ ਕਿਰਤਾਖੀਏ ਕ੍ਰਿਤਿਕਾ ਹੋਈ ਵਿਚਾਰੋ, ਤਿਤਗੁਰ ਗਾਓ ਸੋਹਿਲਾ ਸਿਮਰੋ ਸਿਜਨਹਾਰੋ। ਤੁਮ ਗਾਵੋ ਮੇਰੇ ਇੰਦਰ ਪੋਕਾ ਸੋਹਿਲਾ ਹੋ, ਆਰੀ ਜਿਸ ਵੇਲੇ ਸਦਾ ਸੁਖ ਹੋਈ ਰਹਾਓ। ਨਿਤ ਨਿਤ ਜਿਹੜੇ ਸੰਭਾਲਿਅਨ ਦੇਖ ਗਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵਾ ਤੇ ਦਾਤੇ ਕੁਣ ਸੰਭਾਲ। ਸੰਬਤ ਸਾਹਾ ਲਿਖਿਆ ਮਿਲ ਕਿਰਪਾਉ, ਤੇਲ ਦੇਵ ਸੱਜਣ ਅਸਤਨਿਆ, ਜਿਉ ਹੋਵੈ ਸਾਹਿਬ ਚੋ ਮੇਲ। ਘਰ ਘਰ ਇਉ ਪਹੁੰਚਾ, ਸਦੜੇ ਨਿਸਪੁਣ ਸਦਣ ਹਾਰਾ, ਸਿਮਰੀਏ ਨਾਨਕ ਸੇ ਦੇ ਆਵਣ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਦੇਸ਼, ਗੁਰ ਗੁਰ ਇੱਕ ਵੇ ਤਨੇਕ ਬਾਬਾ। ਜੇ ਘਰ ਕਿਰਤ ਕਿਰਤ ਹੋਏ ਸੀ ਕਿਸੋ ਕਰ ਰਾਖ ਵਡਾਈ ਤੋਂ ਹੀ ਰਾਹੋ। ਵਿਸਵੇ ਚੱਚੀਆਂ ਕੜੀਆਂ ਪੈਰਾਂ, ਚਿੱਤੀ ਵਾਲੀ ਮਾਓ ਹੋਵਾ, ਸੂਰਜ ਏਕ ਰੁਤ ਨੇ ਕਲਾਣ ਕਰਤੇ ਕੇ ਕਿਤੇ ਵੇਤ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮਨੰਜਨ ਜੋਤੀ। ਧੂਪ ਮਨ ਆਨ ਲੋ ਪਾਉਣ ਚੋਰੋ, ਕੁਰੇ ਸ਼ਗਲ ਬਨ ਰਾਏ ਫਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਭੇਰੀ ਰਹਾਉ। ਸਹਿਸ ਤਾਉ ਨੈਨ ਨਾਨਾ ਨਹਿ ਤੋਇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਜ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਜ ਤਉ ਗੰਧੇ ਸਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਭਾਵੈ ਸੁਆਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਿਨੋ ਮੋਹੀ ਆਇ ਪਿਆਸਾ। ਕਿਰਪਾ ਜਲਦੀ ਨਾਲ ਸਾਰੰ ਕੋ, ਹੋਈ ਜਾਤੇ ਤੇਰੇ ਨਾਏ ਵਾਸਾ। ਰਾਗ ਗੋੜੀ ਸੂਜੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭੂ ਪ੍ਰਿਆ ਮਿਲ ਸਾਧੂ ਕੰਡਲ ਖੰਡਾ। ਹੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ। ਹੇ ਕਰ ਸਾਧੂ ਅੰਜੋਲੀ ਪੁਨ ਵਡਾ, ਹੇ ਕੰਡੋਤ ਪੁਨ ਵਡਾ ਹੇ ਰਹਾਉ। ਸਾਕਤ ਹਰ ਸਾਧੂ ਜਾਨਿਆ, ਤਿਨ ਅੰਤਰ ਹੋਮੇ ਕੰਡਾ। ਹੇ ਜਿਉ ਜਿਉ ਚੱਲਿਆ ਚੁਪੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ। ਹੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਕੋ ਖੰਡਾ। ਹੇ ਅਬਨਾਸੇ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਪ੍ਰੈ ਮੰਡਾ। ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖਸਾ ਕੁੰਡ ਵੱਡਾ। ਹੀ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੇ ਸੁਖ ਮੰਡਾ। ਹੀ ਰਾਗ ਗੋੜੇ ਧੂਰਬੀ ਮਹੱਲਾ ਪੰਜਵਾਂ, ਕਰੋ ਬਿਨੰਤੀ ਸੁਣ ਮੇਰੇ ਵੀਰਾ, ਸੰਤ ਟਹਿਲ ਕੀ ਬੇਲਾ, ਈਆਂ ਖੱਟ ਤਲੋ ਹੱਲਾ ਹਾ ਅੱਗੇ ਬਸੰਤ ਵੇਲਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਜਿਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਣ ਜਾਣੇ। ਬੋਲੋ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ।

குருமுக்கு நாம தேயாவாஜின்

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹਿ ਜਾਈਐ ਤਹ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਪਾਵਨ ਪਵਿੱਤਰ ਰੱਬੀ ਵਾਕ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਅੰਗ 623 ਉੱਪਰ ਸੁਭਾਇਮਾਨ ਹਨ। ਸੋਰਠ ਰਾਗ ਅੰਦਰ ਇਹ ਪਾਵਨ ਸ਼ਬਦ ਦਰਜ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਬਖਸ਼ਿਸ਼ ਕਰਦੇ ਹਨ ਕਿ ਇਹ ਭਾਈ ਉਸ ਹਰੀ ਦੇ ਗੁਣ ਗਾਓ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ ਅਰਾਧੋ, ਜਿਸ ਦੇ ਅਰਾਧਨ ਨਾਲ ਜਿਸ ਦੇ ਸਿਮਰਨ ਦੇ ਨਾਲ ਮਨ ਚਿੰਦੇ ਸਗਲੇ ਫਲ ਪਾਵੋ, ਕਿ ਮਨ ਦੇ ਸਾਰੇ ਵਿਚਾਰੇ ਹੋਏ ਕਲਪੇ ਹੋਏ ਫਲ ਜਿਹੜੇ ਨੇ ਉਹ ਪੂਰਨ ਹੋ ਜਾਂਦੇ ਨੇ। ਭਾਵ ਹਰੀ ਨਾਮ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ, ਪਰ ਉਸ ਨਾਮ ਨੂੰ ਜਪ ਕੌਣ ਸਕਦਾ ਹੈ, ਮਨ ਦੇ ਨਾਲ ਉਸਨੂੰ ਪੁਕਾਰ ਕੌਣ ਸਕਦਾ ਹੈ। ਉਹ ਸਾਰੇ ਸ਼ਬਦ ਵੀ ਸਤਿਗੁਰਾਂ ਨੇ ਦਰਸਾਇਆ ਵੀ ਪੂਰੇ ਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਹੈ, ਜਿਸ ਨੂੰ ਆਪਣਾ ਬਣਾ ਲਿਆ ਹੈ, ਉਹ ਗੁਰੂ ਕਿਰਪਾ ਸਦਕਾ ਜਿਸ ਥਾਂ 'ਤੇ ਵੀ ਵਿਚਰਦਾ ਹੈ ਰਹਿੰਦਾ ਹੈ, ਹਰ ਥਾਂ 'ਤੇ ਉਹ ਸੁਹੇਲਾ ਹੈ ਸੁਖੀ ਹੈ, ਕਿਉਂਕਿ ਉਹ ਮਹਿਸੂਸ ਕਰਦਾ ਹੈ ਇਹ ਪ੍ਰਤੀਤੀ ਕਰਦਾ ਹੈ ਕਿ ਉਹ ਹਰੀ ਪਰਮਾਤਮਾ ਵਾਹਿਗੁਰੂ ਸਦਾ ਮੇਰੇ ਅੰਗ ਸੰਗ ਹੈ, ਉਹ ਸਦਾ ਮੇਰੇ ਨਾਲ ਹੈ। ਉਸ ਦਾ ਅਨੁਭਵ ਉਸਦੀ ਪ੍ਰਤੀਤੀ ਹੀ ਉਸਨੂੰ ਪਰਮਾਤਮਾ ਦੇ ਨਾਲ ਸਦੀਵ ਕਾਲ ਜੋੜ ਕੇ ਰੱਖਦੀ ਹੈ ਅਤੇ ਮਨ ਸਦਾ ਖੁਸ਼ੀ ਵਿੱਚ ਮਨ ਸਦਾ ਆਨੰਦ ਵਿੱਚ ਰਹਿੰਦਾ ਹੈ। ਐਸੇ ਭਗਤ ਦੇ ਐਸੇ ਗੁਰਮੁਖ ਦੇ ਸਾਰੇ ਦੁੱਖ ਚਿੰਤਾਵਾਂ ਬਲਾਵਾਂ ਮਿਟ ਜਾਂਦੀਆਂ ਹਨ। ਉਹ ਸਹਿਜੇ ਹੀ ਗੁਰੂ ਪਿਆਰ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਸਦੀਵ ਕਾਲ ਦੇ ਲਈ ਜੁੜ ਜਾਂਦਾ ਹੈ। ਇਹ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਰਹਿਮਤ ਕੀਤੀ ਹੈ, ਉਪਦੇਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿੱਚ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖ

0: ਜੇ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਨਕ ਮਾਏ ਉਧਾਰੀ
0: ਅਨਕ ਪੁਨੇ ਚੰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਨਾ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ

0: ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਤਰੇ ਜਨ ਕੋਟ
1: ਹਰ ਜਸ ਕਰ ਸੰਦਨ ਰਾਤ
0: ਹਰ ਹਰ ਔਖਤ ਸਾਧ ਕੋ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ
1: ਕੰਡ ਪਿਤਮੀ ਫਿਰੈ ਚਿਰ ਜੀਵੈ
0: ਮਹਾ ਉਦਾਸ ਤਪੀ ਸਰ ਥੀਵੈ
1: ਅਗਨ ਮਾਹ ਹੋਮਤ ਪ੍ਰਾਨ
0: ਕਨਿਕਸਵ ਹੈ।

0: ਸੰਸਾਰ ਕਸ਼ਨਾ ਹੈ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਗੁਮਾਨ ਮਨ ਤੇ ਉੱਟੈ
0: ਸੋਚ ਕਰੈ ਦਿਨ ਸਵਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬੂ ਨ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ
1: ਸੁਧ ਕਾ ਹੋਏ ਕਾਚੀ ਪੀਤ
0: ਮਨ ਮਰ ਕੇ ਨਾਮ ਕੀ ਮਹਿਮਾ ਊਜ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਪ ਜਮ
1: ਅਨਿਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟ ਉਪਾਵਦਰ ਗਹਿ ਨਹੀਂ ਸਿਜੈ
0: ਛੂਟ ਸਨਾਹੀ ਓ ਪਿਆਲ
1: ਓਹ ਵਿਆਪੈ ਮਾਇਆ ਜਾਲ
0: ਅਮਰ ਕਰਤੂਤ ਸਗਲੀ ਜਮ ਡਾਨੈ
1: ਗੋਵਿੰਦ ਭਜਨ ਪਿੰਨ ਤਿੰਨ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੈ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇਕੋ ਆਪਣੀ ਸੋਭਾ ਲੋਰੈ
1: ਸਾ ਸੰਗੇ ਹੋ ਮੈਂ ਛੋਰੈ
0: ਜੇਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸਰਨੀ ਪਰੈ
0: ਇਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮਹਿ ਪੁਰਖ ਪ੍ਰਧਾਨ
1: ਸਾਧ ਸੰਗ ਜਾ ਕਾ ਮਿਟੈ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਤੂ ਗਣੀਐ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕਿਰੀਨਾ
1: ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ।

0: ਪ੍ਰਭ ਤੋਗ ਨਾਨਕ ਤਿਨ ਪਾਇਆ
1: ਸੰਤ ਸਾਹਿਬ ਆਪਣੀ ਦੇਹ ਰਾਸ
0: ਆਤ ਪੀਤ ਪਰ ਧੈਣ ਦੁਲਾਸ
1: ਆਪਣੀ ਮਨ ਕਛ ਵਰ ਸੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਭਰਤੀ

0: ਮਿਥਿਆ ਆਪਸੂ ਪ੍ਰਕਰਤ ਗੁਮਾਨ
1: ਹਰ ਭਗਤ ਸਾਧ ਕੀ ਸਰਣ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸਤ ਪਰ ਦਰਬ ਕੋ ਹਿਰਹਿ
1: ਮਿਥਿਆ ਨੇਤਰ ਭੇਖਤ ਪਰ ਤ੍ਰੇ ਅਰੂਪਾਦ
0: ਮਿਥਿਆ ਰਸਨਾ ਭੋਜਨ ਅਨ ਸੁਆਦ
1: ਮਿਥਿਆ
2: ਚਰਨ ਪਰ ਵਿਕਾਰ ਕੋ ਧਾਵੇ
1: ਵਿਕਾਰ ਕੋ ਧਾਵੇ
0: ਮਿਥਿਆ ਮਨ ਪਰ ਲੋਭ ਲਗਾਵੈ
1: ਮਿਥਿਆ ਤਨੈ ਭਰ ਵਿਕਾਰਾ
0: ਮਿਥਿਆ ਬਾਸ ਲੇਖ ਵਿਕਾਰਾ
1: ਬਿਨ ਬੂਝੇ ਮਿਥਿਆ ਸਭ ਪਏ
0: ਸਫਲ ਦੇਹ ਨਾਨਕ ਹਰ ਹਰ ਨਾਮ ਲਏ
1: ਬਿਰਤੀ ਸਾਗਤ ਕੀ ਆਰ ਜਾ
0: ਸਾਚ ਬਿਨਾ ਕਹਿ ਹੋਵਤ ਸੁੱਚਾ
1: ਨਾਮ ਬਿਨਾ ਤਨੇ ਅੰਧ

0: ਸੁਨਹਿ ਕਰਨ ਨਾਦ
1: ਇਹ ਪ੍ਰਸਾਦ ਭਿੱਖ ਹੈ ਬਿਸਮਾਦ
0: ਇਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ
1: ਇਹ ਪ੍ਰਸਾਦ ਸੁਖ ਸਹਿਜੇ ਬਸਨਾ
0: ਇਹ ਪ੍ਰਸਾਦ ਹਸਤ ਕਰ ਚੱਲ ਹੈ
1: ਇਹ ਪ੍ਰਸਾਦ ਸੰਪੂਰਨ ਫਲ ਹੈ
0: ਇਹ ਪ੍ਰਸਾਦ ਪਰਮ ਗਤ ਭਾਵ ਹੈ
1: ਇਹ ਪ੍ਰਸਾਦ ਸੁਖ ਸਹਿ ਸਮਾਵ ਹੈ
0: ਐਸਾ ਪ੍ਰਭ ਤਿਆਗ ਵਰਗਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਇਹ ਪ੍ਰਸਾਦ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਇਹ ਪ੍ਰਸਾਦ

0: ਲਹੂਤ
1: ਸਾਧ ਸੰਗ ਮਨ ਸਗਲੀ ਖੋਟ
0: ਸਾਧ ਕੇ ਸੰਗ ਮਿਟੇ ਅਭਿਮਾਨ
1: ਸਾਧ ਕੇ ਸੰਗ ਪ੍ਰਗਟੇ ਸੋ ਗਿਆਨ
0: ਸਾਧ ਕੇ ਸੰਗ ਬੁੱਝੇ ਪ੍ਰਭ ਨੀਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ
1: ਸਾਧ ਕੇ ਸੰਗ ਇੱਕ ਉੱਪਰ ਯਤਨ
0: ਸਾਧ ਕੀ ਮਹਿਮਾ ਪਰ ਨੈ ਕੌਣ ਪੁਰਾਣ

साध संग दुश्मन सब मीत।

0: ਕਰ ਜਾਈਏ।
1: ਗਿਆਨੀ ਕੋ ਖੋਜੇ ਮਹੇਸ਼ਰ,
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।
1: ਗਿਆਨੀ ਕੀ ਕੀਮਤ ਨਾਹੀ,
0: ਬ੍ਰਹਮ ਗਿਆਨੀ ਕੇ ਸਗਲ ਮਨ ਬਾਹੇ।
1: ਗਿਆਨੀ ਕਾ ਕੌਣ ਜਾਣੇ ਭੇਦ,
0: ਬ੍ਰਹਮ ਗਿਆਨੀ ਕੋ ਸਦਾ ਅਦੇਸ਼।
1: ਬ੍ਰਹਮ ਗਿਆਨੀ ਕਾ ਕਤਿਆ ਨਾ ਜਾਏ ਅਦਾਕਰ,
0: ਬ੍ਰਹਮ ਗਿਆਨੀ ਸਰਬ ਕਾ ਠਾਕੁਰ।
1: ਬ੍ਰਹਮ ਗਿਆਨੀ ਕੀਮਤ ਕੌਣ ਵਖਾਨੇ,
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ।
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ।

0: ਉਧਾਰ ਉਧਰੈ ਤਿੰਨ ਮੰਤ
1: ਰੱਬ ਕੇ ਸੇਵਕ ਸਗਲ ਉਧਾਰਨ
0: ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ
0: ਉਨਕਾ ਸ਼ਬਦ ਜਪੈ ਨਿਹਾਲ
1: ਉਨਕੀ ਸੇਵਾ ਸੋਈ ਲਾਗੈ
0: ਵਿਸ਼ਨੂੰ ਕਿਰਪਾ ਕਰੈ ਬੜਿ ਭਾਗੈ
1: ਨਾਮ ਜਪਤ ਪਾਵੈ ਵਿਸ਼

0: ਤੇਰੇ ਕਿਛ ਕਾਮ
1: ਰਤ ਨਾਨਕ ਜਪ ਏਕ ਹਰਨਾਮ
0: ਰੂਪਵੰਤੋ ਇਨਾਈ ਮੋਏ
2: ਰੱਖੀ ਜੋ ਸਗਲ ਕਟ ਸੋਹੈ
0: ਧਨਵੰਤਾ ਹੋਏ ਕਿਆ ਕੋ ਕਰਵੇ
1: ਸਭ ਕਿਛੁ ਸਿਖਾ ਦੀਆ।

0: ਵਰਤਾਵੈ ਸੰਤਨ ਕੀ ਵਾਚੋ ਤੂਰ
1: ਨਾਨਕੀ ਹਰ ਲੋਚਾ ਪੂਰ
0: ਮਨ ਮੂਰਖਾਇ ਬਿਰਲਾਈਏ
1: ਪੁਰਬ ਲਿਖੇ ਕਾ ਲਿਖਿਆ ਪਾਈਏ
0: ਸੁਖ ਸੁਖ ਪ੍ਰਭ ਦੇਵ ਨਹਾਰ
1: ਅਵਰ ਤਿਆਗ ਤੂ ਤਿਸੈ ਚਤਾਰ
0: ਜੋ ਕਿਛੁ ਕਰੇ ਸੋਈ ਸੁਖਮਾਨ
1: ਭੁਲਾ ਕਾਹੇ ਫਿਰੈ ਅਜਾਨ
0: ਕੌਣ ਵਸਤਾਈ ਤੇਰੇ ਸੰਗ
1: ਲਭ ਰਿਓ ਰਸ ਲੋਭੀ ਪਤੰਗ।

0: ਹੋਗ
1: ਹਰਨ ਭਰਨ ਜਾ ਕਾ ਨੇਤਰ ਹੋਰ
0: ਕਿਸਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਦ ਜਾ ਕੈ
0: ਸਰਬ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮਹਿ ਤਪੀਸ਼ਰ ਕ੍ਰਿਸ਼ਨ ਮਹਿ ਭੋਗੀ
1: ਧਿਆਏ ਧਿਆਏ ਭਗਤ ਹੈ ਸੁਖ ਪਾਇਆ।

0: ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀਵੈ ਨਾਨਕ ਹਰ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ
1: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਾਲ
1: ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪ੍ਰਿਆ ਸਭ ਪਵਨ
1: ਨਾਮ ਕੇ ਸੰਗ ਉਦਰੇ ਸੁਨ ਸ਼ਰਵਣ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ
0: ਰੂਪ ਸਤ ਜਗ ਸਤ ਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਭ ਮਹੇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਗਰਣੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੈ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਵਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਿਤ ਬੁਝੈ ਜੇ ਗੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ
1: ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀਆ
1: ਨਾਨਕ ਜੋਤਿ ਸੁਭਾਵ

0: ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਭਗਤਾ
0: ਗੁਰਤ ਸਤ ਸਤ ਜਸ ਸੁਨਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ
0: ਕਰਮ ਕਰਾਵਨ ਤਿਨ ਮੂਲ ਪਛਾਨਿਆ
1: ਜਾ ਕੈ ਹਿਰਦੈ ਵਿਸ਼ਵਾਸ ਪ੍ਰਭੇ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਪੈ ਤੇ ਨਿਰਭਉ ਹੋਏ ਬਸਾਨਾ
0: ਜਿਤੇ ਉਪਜਿਆ ਤਿਸ ਮਾਹੀ ਸਮਾਨਾ
1: ਬਸ ਮਾਹੀ ਦੇ ਬਸ

0: ਨਾਨਕ ਤੇ ਸੁਜਨ ਕੇ ਪੂਜੋ ਸਦ
1: ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ
2: ਸਤਿਗੁਰ ਤਿਸ ਕਾ ਨਾਮੁ
1: ਤਿਸ ਕੈ ਸੰਗ ਸਿਖ ਉਤਰੈ ਨਾਨਕ ਹਰ ਗੁਣ ਗਾਉ ਵਸਤਪਦੀ
0: ਸਤਿਗੁਰ ਸਿੱਖ ਕੀ ਕਰੇ ਪਿਤ ਪਾਲ
1: ਸੇਵ ਕਉ ਗੁਰ ਸਦਾ ਦਿਆਲ
0: ਸਿੱਖ ਕੀ ਗੁਰਦਰਮਤ ਮੁਲ ਹਰੇ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੇ ਬੰਧਨ ਕਾਟੈ
1: ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡ ਭਾਗੀ
0: ਸਤਿਗੁਰ ਸਿੱਖ ਕਾ ਹਾਲਤ ਪਲ ਸੁਆਰੇ
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ
0: ਕੈ ਗ੍ਰਹਿ ਸੇਵਕ ਜੋ ਰਹੇ
1: ਆਗਿਆ ਮਨ ਮੈਂ ਸਹਿ
0: ਸੋ ਕਰ ਕਛ ਨ ਜਨਾਵੇ
1: ਹਰ ਹਰ ਨਾਮ ਹਿਰਦੈ ਸਤਿਆ
0: ਮਨ ਵਿੱਚ ਸਤਿਗੁਰ ਕੇ ਪਾਸ
1: ਸੇਵਕ ਕੇ ਕਾਰਜ ਰਾਸ
0: ਸੇਵਾ ਕਰ ਤੋਏ ਨ ਕਾਮੀ
1: ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸੇ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤਲੇ
0: ਇਸ ਵਿਸਵੇ ਗੁਰ ਕਾ ਮਨ ਮਾਨੇ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ

0: ਏਕ
1: ਅੰਧਕਾਰ ਦੀ ਪੁਰਗਾਸੇ
0: ਨਾਨਕ ਪਰਮੋ ਦੁਖ ਤੈਸੇ ਨਾਸੇ
1: ਆਤਮਾਏ ਠਾਣ ਵਰਸਾਈ
0: ਅਨੰਦ ਭਇਆ ਦੁਖ ਨਾਠੇ ਭਾਈ
1: ਜਨ ਮਰਨ ਕੇ ਮਿਟੇ ਉਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਪਾ ਚੁਕਾ ਨਿਰਭਉ ਵਸੇ
0: ਸਗਲ ਵਿਆਜ ਮਨ ਤੇ ਕਹਿ ਨਸੇ
1: ਸਾ ਸਾਥ ਕਿਰਪਾ ਧਾਰੀ
0: ਸਾ ਸੰਜਪ ਨਾਮ ਮੁਰਾਰੀ
1: ਪਾਈ ਚੁਕ

0: ਸੁਣਾ ਨਾਨਕ ਇਹੋ ਧਨ ਸਾਰੂ ਅਸ਼ਟਰੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰ ਉਪਾਵ ਸਭ ਮੀਤ ਵਿਸਾਰ ਹੋ
0: ਚਰਨ ਕਮਲ ਰਿਦ ਮਹਿ ਉਰਤਾਰੋ
1: ਕਰਨ ਕਾਰਨ ਸੋ ਪ੍ਰਭ ਸਮਰੱਥ
0: ਦ੍ਰਿੜ ਕਰ ਗਹੁ ਨਾਮ ਹਰ ਵਥ
1: ਇਹ ਤਨ ਸੰਚੋ ਹੋ ਬਹੁ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖ ਮਨ ਮਾਹੀ
0: ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਤਨ ਕੋ ਚਾਰ ਕੁੰਟ

0: ਮਨਿਆ ਹੀ
1: ਕਿਸਕੇ ਗੁਣ ਗਾਉ ਅਨੰਤ
0: ਮੰਤਨ ਜਾਪੇਕ ਭਗਵੰਤ
1: ਏਕ ਏਕ ਹਰ ਵਾਪ
0: ਪੂਰਨ ਪੂਰ ਪ੍ਰਭਾਪ
1: ਅਨੰਤ ਵਿਸਾਰ ਏਕ ਤੇ ਬਹਿ
0: ਏਕ ਅਰਾਧ ਪ੍ਰਾ

0: ਕੀਆ ਜਨ
1: ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ
0: ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜਗਨ ਮੈਂ ਰੱਖੈ
0: ਪ੍ਰਸਾਦ ਕੋ ਬਿਰਲਾ ਲਾਖੇ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ
0: ਜਨਮ ਜਨਮ ਕਾ ਟੂਟਾ ਗਾਢੇ
1: ਭਰਪੂਰ ਹੈ ਤਤ ਹੈ ਬੁਝਾਇਆ
0: ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਪ੍ਰਭੂ ਇਹ ਕਾਮ
0: ਨਾਮ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਬਰਾ ਨਾਮ ਜਪਾਵੋ
1: ਭਗਤ ਭਾਈ ਕਰੀਏ ਸੰਸਾਰ
0: ਬਿਨ ਭਗਤੀ ਤਨੋ ਸੀਸ਼ਾਰ
1: ਸਰਬ ਕਲਿਆਣ ਸੂ

0: ਜੋ ਜੋ ਰਸਿਓ ਸੋ ਤਿਸੈ ਤਿਆਤ
1: ਜਿਸ ਭਾਵੈ ਤਿਸ ਲੈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇਕ ਜਾਣਿਆ
1: ਜਨ ਲਾਗਾ ਹਰ ਇਕ ਕੈ ਨਾਏ
0: ਇਸ ਕੀ ਆਸ ਨ ਬਿਰਤੀ ਜਾਏ
1: ਸੇਵਕ ਕੋ ਸੇਵਾ ਬਣਿਆਏ
0: ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ
0: ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ
0: ਅਨ ਦਿਨ ਪੂਜੈ ਗੁਰ ਕੇ ਪੈਰ
1: ਲੋਕ ਸੁਖੀਏ ਪਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਦਤ ਕਰੋ ਵਿਚਾਰ
0: ਦੁਰਲਭ ਦੇਹ ਕਾ

0: ਕਰਿ ਕਹਿਨਿ ਬਹਿ ਖੇਪ ਤੁਮਾਰੀ,
1: ਏਕਾ ਟੇਕ ਰਖੂ ਮਨ ਮਾਹੇ,
0: ਨਾਨਕ ਬਹੁਰ ਨ ਆਵਹਿ ਜਾਹੇ,
1: ਇਸਤੇ ਦੂਰ ਗਾਹ ਕੋ ਜਾਏ,
0: ਉਬਰੈ ਰਾਖਣ ਹਾਰ ਧਿਆਏ,
1: ਕਿਰਪੋ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਪ੍ਰਭ ਰਾਖੈ ਤਿਸ ਨਾਹੀ ਦੂਖ,
0: ਨਾਮ ਜਪਤ ਮਨ ਹੋਵਤ ਸੂਖ,
1: ਚਿੰਤਾ ਜਾਏ ਮਿਟੈ ਅਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਨ ਹਾਰ,
1: ਸਿਰ ਉਪਰ ਠਾਡਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ,
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
1: ਜਨ ਕੰਬਲ ਜਾ ਕੇ ਅਨੂਪ,
0: ਸਫਲ ਦਰਸ਼ਨ ਸੁੰਦਰ ਹਰ ਰੂਪ,
1: ਧਨ ਸੇਵਾ ਸੇਵਕ ਪਰਵਾਨ,
0: ਅੰਤਰ ਜਾਮੀ ਪੁਰਖ ਪ੍ਰਧਾਨ,
1: ਜਿਸ ਮਨ

0: ਇਹ ਫਲ ਤਿਸ ਜਨ ਕੈ ਮੁਖ ਭਰੇ
1: ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਖੋਏ
1: ਸਭ ਜੁਗ ਮਹਿਤਾ ਕੀ ਗਤ ਹੋ
0: ਗੁਣ ਗੋਬਿੰਦ ਨਾਮ ਤੁਨ ਬਾਣੀ
1: ਸਿਮ੍ਰਿਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰਿ ਨਾਮ
1: ਗੋਬਿੰਦ ਭਗਤ ਕੈ ਮਨ ਬਿਸਰਾਮ।

0: ਕਰ
1: ਜੋ ਤਦ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਦਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਅਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮੁਖ ਭਖ ਸਾਰ ਅਸੰਖ ਮੋਣ ਲਿਵ ਲਾਏ ਤਾਰ
0: ਕੁਦਰਤ ਕਵਣ ਗਾਹ ਵਿਚਾਰ ਬਾਰੇ ਨ ਜਾਵਾ ਇੱਕ ਵਾਰ
1: ਜੋ ਤਦ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ
0: ਅਸੰਖ ਪਾਪੀ ਭਾਵ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਹੇ
1: ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ
0: ਨਾਨਕ ਨੀਚ ਕਹਿ ਵਿਚਾਰ ਮਾਰੇ ਨ ਜਾਵਾ ਇੱਕ ਵਾਰ
1: ਜੋ ਤਦ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਸੰਖ ਹੈ ਸਿਰ ਭਾਰ।

0: ਕਰੇ ਆਨੰਦ ਸੱਚਾ ਮਨ ਸੋਏ
1: ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
0: ਸਚਖੰਡ ਮੰਡਵਰ ਭੰਡ ਜੇ ਕੋ ਕਥੈ ਤਾਂ

0: ਸਰਪ ਸਰੀ ਭਗਵਾਨ ਭਜੇ ਬਿਨਾਂ ਕੋ ਅੰਤ ਕੇ ਧਾਮ ਸਦਾਰੇ
1: ਤੀਰਤ ਨਾਨ ਦਇਆ ਦੰਦਾਨ ਸੋ ਸੰਜਮ ਨੇ ਅਨੇਕ ਵਿਸੇਕ
0: ਵੇਦ ਪੁਰਾਨ ਕਤੇਵ ਕਰਾਨ ਜਮੀਨ ਜਮਾਨ ਸਵਾਨ ਕੇ ਪੇਖ
1: ਕੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖ
0: ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ
1: ਸੁਧ ਸਿਪਾਹ ਦੁਰੰਤ

0: ਸਭ ਜਗਤ ਬਣਾਇਓ
1: ਦੇਵ ਦੈ ਜਚਨ ਉਪਜਾਇਓ
0: ਆਦਿ ਅੰਤ ਏਕੇ ਅਵਤਾਰਾ
1: ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
1: ਸਕਲ ਪ੍ਰਜਾ ਜਿਨ ਆਪ ਸਵਾਰੀ
0: ਜਿਨਕਨ ਕੋ ਸਭ ਗੁਣ ਸੁਖ ਦਿਓ
1: ਸਤਰੰਗ ਕੋ ਪਲ ਮੋ ਬਦਕੀਓ
0: ਕਟ ਕਟ ਕੇ ਅੰਤਰ ਕੀ ਜਾਣਤ
1: ਭਲੇ ਬੁਰੇ ਕੀ ਪੀਰ ਪਛਾਣਤ
0: ਕੀਤੇ ਕੁੰਚਰ ਸੋਲਾ
1: ਸਪ ਕਿਰਪਾ ਦ੍ਰਿਸ਼ਟ ਕਰ ਫੂਲਾ
0: ਸੰਤਨ ਦੁਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕ ਕੀ ਪੀਰ ਪਛਾਨੇ
1: ਕਟ ਕਟ ਕੀ ਪਟ ਪਟ ਕੀ ਜਾਣੇ
0: ਜਬ ਉਦ ਕਰਕ ਕਰਾ ਕਰ

0: ਬਰਤਨ ਪਿਵ
1: ਆਪਣੀ ਬੁੱਧ ਹੈ ਜੇਤੀ
0: ਬਰਨਤ ਪਿਰ ਬਿੰਤ
1: ਤੁਮਰਾ ਲਖਾਨਾ ਜਾਏ ਪਸਾਰਾ
0: ਬਿਦ ਸਜਾ ਪ੍ਰਥਮ ਸੰਸਾਰਾ
1: ਏਕੈ ਰੂਪ ਅਨੂਪ ਸਰੂਪਾ

0: ਤੁਆਮੈ ਸੋਈ
1: ਦੁਖ ਨਾ ਤਸੈ ਤਿਆਪਤ ਕੋਈ ਅੜਿਲ
0: ਸੁਣੀ ਗੰਗ ਜਾਇ ਸਰਸਨਾ ਪਾਵਈ
1: ਸੁਣੈ ਮੂਰਚਿਤ ਲਾਏ ਚਤੁਰਤਾ ਆਵਈ
0: ਦੁਖ ਦਰਦ ਪੋ ਨਿਕਟ ਨ ਤਿੰਨ ਨਰ ਕੇ ਰਹੇ
1: ਹੋ ਜੋ ਜਾਕੀ ਇੱਕ ਵਾਰ ਚਾਪਈ ਕੋ ਕਹੈ ਚਾਪਈ
0: ਸੰਭਵ ਸਤਰ ਸੈਂਸ।

0: ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਿਵਾਰ ਪਰਿਆ ਸਭ

0: ਜੀਵ ਜਨ ਸਭ ਤੋਂ ਉਪਾਏ ਇੱਕ ਵੇਖ ਪਰਸਨ ਆਇਆ
1: ਲਵ ਲੋਕ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹ ਨਾਨਕ ਜਿਸ ਨੂੰ ਆਪ ਚੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਲਿਖਮ ਮਾਰਗ ਚੱਲਣਾ
0: ਲਵ ਲੋਕ ਅਹੰਕਾਰ

0: ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਉਪਜਾਏ
1: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਜਨਮ ਜੂ ਆਇਆ
0: ਇਹ ਕਿਸਨਾ ਵੱਡਾ ਰੋਗ ਲੱਗਾ।

0: ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ
0: ਵਰਕੇ ਚੰਨ ਹਿਰਦੇ ਧਿਆਏ ਅੰਤਰ

0: ਬੜਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ
1: ਸਬਦ ਰਤਨ ਜਿਤ ਮਨ ਲਾਗਾਓ
0: ਸਬ ਸਿਧੀ ਮਨ ਮਿਲਿਆ ਸੱਚੇ ਲਾਇਆ ਭਾਓ
1: ਆਪੇ ਹੀਰਾ ਰਤਨ ਆਪੇ ਜਿਸਨੂੰ ਵੇਖ ਜਾਏ
0: ਕਹ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
1: ਸਬਦ ਆਪੋ ਭਾਈ ਕਹਿ ਗਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬਜਾ

0: ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ।
1: ਗੁਰਪ੍ਰਸਾਦੀ ਬੁਝਿਆ ਤਾ ਚਲ ਧੋਆ ਚਲ ਚਲ ਨਗਰੀ ਆਇਆ।
0: ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੌ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈਂ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਥੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲ ਗੁਰੂ ਗਰੀਬ ਨਿਵਾਸ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਸੁਭਾਈਮਾਨ ਹੋ ਕਰਕੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦੀਵਾਨੰਦ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀ ਕੇ ਪਾਠ ਸੰਗਤੀ ਰੂਪ ਵਿੱਚ ਹੋਏ ਗਰੀਬ ਨਿਵਾਜ ਆਪ ਜੀ ਕੇ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਬਾਣੀ ਸ਼ੁੱਧ ਅਤੇ ਸਪਸ਼ਟ ਸੁਣ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਦਸਰਿਆਂ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਰਹਿਮਤ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਮਾਇਆ ਸਫਲੀ ਕਰਨੀ ਦਰੋਂ ਕਰੋਨਾ ਆਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਮਤ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਥਾਂ ਪਾਉਣੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ
ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ ਗਰੀਬ ਨੂੰ, ਅੱਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜੇ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਰਹਿਮਤ ਕਰੋ ਸਮੂਹ ਸੰਗਤ ਦੀ, ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮੇਰੇ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ

0: ਸੋਰਠ ਮਹੱਲਾ ਪੰਜਵਾਂ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ ਹੋ। ਸਤਿਗੁਰਾਂ ਨੇ ਅੱਜ ਦੇ ਇਲਾਹੀ ਦਰਗਾਹੀ ਫੁਰਮਾਨ ਬਖਸ਼ਿਸ਼ ਕੀਤੇ ਹਨ। ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਸਤਿਗੁਰਾਂ ਦੇ ਪਵਿੱਤਰ ਅੰਗ 623 ਉੱਪਰ ਸੁਭਾਇਮਾਨ ਹੈ, ਅੱਜ ਹੁਕਮ ਰੂਪ ਵਿੱਚ ਆਇਆ ਹੈ, ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਪੂਰਨ ਗੁਰੂ ਜਿਸ ਦੇ ਵੱਲ ਹੋ ਜਾਏ, ਜਿਹਦੇ ਤੇ ਕਿਰਪਾ ਹੋ ਜਾਏ, ਉਹਨੂੰ ਜੀਵਨ ਦੇ ਲੋਕ ਅਤੇ ਪਰਲੋਕ ਦੇ ਸਾਰੇ ਸੁੱਖ ਮਿਲ ਜਾਂਦੇ ਨੇ। ਉਹ ਜਿੱਥੇ ਵੀ ਚਲਾ ਜਾਏ ਉੱਥੇ ਹੀ ਉਹਦੇ ਲਈ ਉਹ ਸਮਾਂ ਸਥਾਨ ਸੁਹੇਲਾ ਸੁਹਾਵਣਾ ਬਣ ਜਾਂਦਾ ਹੈ, ਕਿਉਂਕਿ ਉਹਨੂੰ ਗੁਰੂ ਦਾ ਹੁਕਮ ਯਾਦ ਰਹਿੰਦਾ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਈ ਹੈ, ਜੀ ਕੈ ਸੰਗ ਸਹਾਈ। ਜਦੋਂ ਜੀ ਦੇ ਨਾਲ ਮਨ ਦੇ ਨਾਲ ਪਰਮੇਸ਼ਵਰ ਦਾ ਨਾਮ ਹੋਵੇ, ਪ੍ਰਭੂ ਦਾ ਸ਼ਬਦ ਹੋਵੇ, ਤਾਂ ਫਿਰ ਉਹ ਜਿੱਥੇ ਵੀ ਜੀਵ ਵੱਸਦਾ ਹੈ ਉੱਥੇ ਹੀ ਉਹਦੇ ਲਈ ਆਨੰਦ ਅਤੇ ਖੇੜਾ ਬਣ ਜਾਂਦਾ ਹੈ। ਗੁਰੂ ਕਿਰਪਾ ਕਰੇ, ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦੀਵਾਨ ਸੱਜਣੇ ਹਨ। ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਵਿਸ਼ੇਸ਼ ਕਰਕੇ ਜੋ ਇਹ ਸਾਰਾ ਮਹੀਨਾ ਹੀ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆ ਰਹੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜੋ 12 ਸਤੰਬਰ ਨੂੰ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਹਦੇ ਸੰਬੰਧ ਅੰਦਰ ਹੀ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਵਿੱਚ ਆਪ ਜੀ ਸਰਵਨ ਕਰ ਰਹੇ ਹੋ। ਸ਼ਾਮ ਦੇ ਦੀਵਾਨਾਂ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ, ਭਾਈ ਸਾਹਿਬ ਭਾਈ ਗਿਆਨੀ ਲਖਵਿੰਦਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਪਹੁੰਚੇ ਹੋਏ ਹਨ, ਉਹ ਆਪ ਜੀਆਂ ਨੂੰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਨ ਕਰਵਾ ਰਹੇ ਹਨ। ਅੱਜ ਵਿਸ਼ੇਸ਼ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਕੀਰਤਨ ਹੋਏਗਾ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦਾ ਜਥਾ 1:30 ਤੱਕ ਉਹ ਆਪ ਜੀ ਨੂੰ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ। ਨਾਲ ਹੀ ਬੇਨਤੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜੋ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਰ ਅੰਮ੍ਰਿਤਸਰ ਵਾਲੇ ਪਹੁੰਚੇ ਹੋਏ ਹਨ, ਉਹਨਾਂ ਵੀ ਹਾਜ਼ਰੀਆਂ ਭਰਨੀਆਂ ਹਨ। ਸੁਆਬ ਸੰਗਤ ਦੇ ਚਰਨਾਂ ਵਿੱਚ ਸਨੀਮਰ ਬੇਨਤੀ ਹੈ ਕਿ ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਜਪਜੀ ਸਾਹਿਬ ਦਾ ਕੀਰਤਨ 12:30 ਤੋਂ 1 ਵਜੇ ਤੱਕ ਹੋਏਗਾ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੀਰਤਨ ਕਰਨਗੇ, ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ, ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ।

ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜੱਥਾ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਾਇ ਨਾ ਪਾਈ ਰਹੇ ਬੇਬਾਣੀ ਮਣੀ ਮਸਾਣੀ ਅੰਨਾ ਜਾਣੇ ਪਰ ਪਸਾਣੀ ਸਤਿਗੁਰ ਭੇਟੇ ਸੁਸ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦ ਕਰੇ ਸੋ ਪਾਏ ਆਸ ਅੰਨੇ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਵਤੀ ਪਾਚੀ ਦਸਵੀਂ ਪ੍ਰਿਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅਗਨ ਕੁਰਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਨੂੰ ਦਿਆਵੇ ਤਾਏ ਸਭ ਥਾਈ ਵਿੱਚ ਆਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤੀਆਂ ਦੇ ਪਵਿੱਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਾੜਦਾਰ ਦਾ ਧਿਆਨ ਕਰਕੇ ਖਤ ਸੱਚੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਚੱਪੀਆਂ ਚੱਪੀਆਂ ਜਿਹਨਾਂ ਨਾਮ ਚੱਪਿਆ ਵਣ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਡਿਢ ਕੀਤਾ ਤੇਨਾ ਪਿਆਰ ਸਚਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੁਬੜੀਆਂ ਲਵਾਈਆਂ ਚੜਕੜੀਆਂ ਤੇ ਚੜੇ ਆਹ ਨੱਚਾਏ ਗਏ ਗੁਰਦੁਆਰਾ ਸੇਵਾ ਚ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸਾ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਾ ਨੱਚਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਜ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੂੰਗੇ ਜੁਗੜ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਦਾ ਸ਼ਾਹਿਦ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਦਾਨ ਜਿਹਨਾਂ ਤੋਂ ਆਪ ਜੀ ਪੰਥ ਨੂੰ ਚੋੜਿਆ ਗਿਆ ਹੈ ਉਹਨੇ ਗੁਰੂ ਦਰਸ਼ਨ ਦੀ ਦਾਤ ਸਿਆ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਹੀਂ ਉੱਡਿਆ ਦੀ ਓਟ ਗੁਰੂ ਨੇ ਆਚਰਿਆ ਦੇ ਆਸਰੇ ਗੁਰੂ ਤਨ ਤਨ ਗੁਰੂ ਦਿੱਤਾ ਦੋਏ ਕਰ ਜੋੜ ਕਰੋ ਅਰਦਾਸ ਗੁਰੂ ਭਾਵੇ ਤਾਂ ਰਾਜ ਇਹ ਗਰੀਬ ਨਵਾਜ ਜੀ ਆਪ ਦੇ ਚਰਨ ਕਾਵਾਂ ਦੇ ਅਰਦਾਸ ਕੀਤੀ ਰਾਜ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਵੇਲੇ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਿਹਾਰ ਦਿੱਤਾ ਜੀਓ ਬੇਅੰਤ ਬਾਣੀਆਂ ਦੇ ਪਹਾੜ ਨੇ ਐਸ ਵੇਲੇ ਰਾਗੀ ਸਿੰਘ ਰਾਜ ਦੇ ਚਰਨ ਜਾਸਾ ਕੀ ਵਾਰ ਕੀਰਤਨ ਕੀਤੇ ਨੇ ਛੇ ਪੌੜੀਆਂ ਨਾਨ ਸਾਹਿਬ ਦੇ ਕੀਰਤਨ ਦਰ ਕਿਰਪਾ ਕਰੋ ਹੋਈਆਂ ਭੁੱਲਣ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਨ ਸਾਰੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਮਿੱਤਰ ਬਾਣੀ ਤੁਹਾਡੀ ਮਨਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਦੀ ਦੇਗਾਂ ਤਿਆਰ ਕਰ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪੁਦੇਜ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਗੀ ਮਹਾਰਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾਂ ਜੀ ਨਗਰਾਂ 'ਚ ਟੁੱਟ ਸਵਾਰੀਆਂ ਪ੍ਰਵਾਨਿਤ ਕਰਨੀ ਦਤਾ ਆਪ ਦੇ ਜਾਨਾਂ ਸੇਵਾ ਕਰ ਰਹੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਚੰਦਰੁਸ਼ੀ ਬਖਸ਼ੋ ਚਾਦਿਕਰਾ ਬਖਸ਼ੋ ਸਦਾ ਇਸੇ ਹੀ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਦਾ ਕਰੋ ਜੀ ਗੁਰੂ ਗੀ ਮਹਾਰਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੀ ਮਹਾਰਾਜ ਕਿਰਪਾ ਕਰੋ ਦਿੱਤਾ ਗਰੀਬ ਨਵਾਜ ਜੀ ਖਾਲਸਾ ਬਲ ਸੇਵ ਕੌਮ ਨੂੰ ਏਕ ਤਰ ਸਵਾਗ ਪਿਆ ਜੀ ਬਖਸ਼ਿਸ਼ ਕਰਕੇ ਸਤ ਦੋਈ ਦਾਸ ਬਖਸ਼ੋ ਚਾਨਣ ਜੋੜੋ ਬਿਮਾਰੀ ਦਾ ਪੈਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਾਸਾ ਕਰੋ ਜੀ ਗੁਰੂ ਗੀ ਮਹਾਰਾਜ ਕਿਰਪਾ ਕਰੋ ਦੂਰ ਦਰਾਜ ਕਰਾ ਬੈਠੀਆਂ ਲਾਈਵ ਕਥਕ ਗੀਤ ਨੂੰ ਸ਼ਰਨ ਕਰੀਏ ਸਾਰੇ ਸੰਗਤ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦੁਤਾਰਾ ਬਖਸ਼ੀ ਗਿਰੀ ਸੰਗਤ ਉਦੋਂ ਬਖਸ਼ਿਸ਼ ਸੰਗਤ ਆਪਦੇ ਚਾਨਣ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਭੇਟਾ ਕਾਢੀ ਚੰਨਾ ਪ੍ਰਵਾਨ ਕਰੋ ਬਸ਼ਕਰ ਸਾਹਿਬ ਦੀਆਂ ਕਮਾਈਆਂ ਸਵਰ ਕਰੋ ਘਰ ਜਵਾਹ ਦੇ ਬਗਤ ਸਾਰ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤਾ ਪੂਜਾ ਕਰੋ ਜੀ ਤਾਰ ਮਿਹਰੰਦ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੇਦਰ ਗੁਨਾਮੀ ਬਖਸ਼ੇ ਕਰ ਬ੍ਰਹਮ ਅੱਜ ਐਤਵਾਰ ਦੀ ਹਫ਼ਤਾ ਵਾਲੀ ਕਤਲ ਵਾਰ ਹਫ਼ਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਸ਼ਵਾਰ ਕੇ ਚਰਨ ਵਾਦ ਮਦਦਾਰ ਸ਼ੁੱਧ ਅਤੇ ਪਿੱਤਰ ਸੇਵਾ ਆਦਿ ਕਿਰਪਾਤਾ ਕਰੋ ਸਹੀ ਪਿਆਰੇ ਮੈਨੂੰ ਜਿਹੜੇ ਪੰਜਾਬ ਦਾ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਬਈ ਅਕਾਲ ਕੇ ਤਵੀ ਚਲਾਏ ਉਹ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਰੱਬ ਕੋ ਮਿਲ ਬੋਚ ਹੈ ਕੋਰ ਸ਼ਬਦ ਮਹਿਲੇ

ਸੁਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੀ ਬਾਣੀ ਦੀ ਹੁਕਮਨਾਮੇ ਭਾਵ ਪਾਠ ਕੀਰਤਨ ਅਤੇ ਕਥਾ ਸਰਵਣ ਕਰਕੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਾਗਿਓ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਸੋ ਗੁਰੂ ਕਿਰਪਾ ਕਰੇ ਸਾਡੇ ਸੇ, ਅਸੀਂ ਉਸੇ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲਈਏ। ਅਰਦਾਸ ਕਰੀ ਗੁਰੂ ਪਾਸ, ਇਸ ਵਿੱਚ ਹਰ ਰਸ ਦੀ ਵੀ ਗੱਲ ਹੋਈ ਹੈ, ਕਾਫੀ ਕੁਛ ਹੋਇਆ, ਜਮ ਕੰਕਰ ਦੀ ਵੀ ਗੱਲ ਹੋਈ ਹੈ, ਬਹੁਤ ਕੁਛ ਹੋਇਆ, ਅਤੇ ਗੁਰੂ ਕਿਰਪਾ ਕਰੇ ਸਾਨੂੰ ਉਸ ਦੀ ਸਮਝ ਆ ਜਾਵੇ। ਇਸ ਦੀ ਵਿਆਖਿਆ ਕਰਨਗੇ ਪੰਥੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ। ਕੁਝ ਇੱਕ ਸੂਚਨਾਵਾਂ ਦੇਣ ਤੋਂ ਪਹਿਲਾਂ ਇੱਕ ਬੇਨਤੀ। ਬੇਨਤੀ ਇਹ ਹੈ ਕਿ ਆਹ ਸਾਰਾ ਮਹੀਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜੋ ਹੈ ਸ੍ਰੀ ਜਪਜੀ ਸਾਹਿਬ, ਉਸ ਨੂੰ ਸਮਰਪਿਤ ਹੈ। ਕਿਉਂ? ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਪਾਂ ਇਸ ਸਾਰੇ ਮਹੀਨੇ ਮਨਾ ਰਹੇ ਹਾਂ। ਇਸੇ ਸੰਬੰਧ ਦੇ ਵਿੱਚ ਹੀ ਸਹਿਜ ਪਾਠ ਪਹਿਲੀ ਸਤੰਬਰ ਨੂੰ ਰੱਖਿਆ ਗਿਆ ਸੀ ਅਤੇ ਉਸ ਦੇ ਭੋਗ 27 ਸਤੰਬਰ ਨੂੰ ਪੈਣੇ ਨੇ। ਸੰਗਤਾਂ ਆਪ ਹੀ ਰਲ ਮਿਲ ਕੇ ਉਹ ਸਹਿਜ ਪਾਠ ਕਰ ਰਹੀਆਂ ਨੇ ਰੋਜ਼। ਇੰਟਰਨੈੱਟ 'ਤੇ ਆਉਂਦਾ ਉਹ ਜਿਸ ਵੇਲੇ ਵੀ ਚੱਲਦਾ ਹੈਗਾ। ਸੋ ਇੱਕ ਤਾਂ ਇਹ ਬੇਨਤੀ, ਨਗਰ ਕੀਰਤਨ 27 ਨੂੰ ਉਸੇ ਦਿਨ ਹੀ ਹੋਣਾ ਜਿਸ ਦਿਨ ਆਪਾਂ ਇਹ ਭੋਗ ਪਾਉਣੇ ਨੇ, ਉਹ ਵੀ ਚੇਤਾ ਰੱਖੀਏ। ਪਰ ਵਿਚਕਾਰ ਕੀ ਹੋਣਾ, ਸਾਡੀ ਜ਼ਿੰਮੇਵਾਰੀ ਕੁਛ ਹੈ ਕਿ ਅਸੀਂ ਵੀ ਜਪਜੀ ਸਾਹਿਬ ਨੂੰ ਚੇਤੇ ਕਰੀਏ। ਜਵਾਨੀ ਜੇ ਨਹੀਂ ਆਉਂਦਾ ਤਾਂ ਫਿਰ ਕੋਸ਼ਿਸ਼ ਕਰੀਏ, ਕਿਉਂਕਿ ਆਪ ਜੀ ਦੇ ਜੋੜਾ ਝਾੜਨ ਵਾਲਿਆਂ ਨੇ ਭਾਵ ਆਪ ਜੀ ਦੀ ਕਮੇਟੀ ਮੈਂਬਰਾਂ ਨੇ ਇਹ ਸਾਰੇ ਮਹੀਨੇ ਦੇ ਵਿੱਚ ਪ੍ਰਬੰਧ ਕੀਤਾ ਹੈ ਇਸ ਦਾ ਕਿ ਆਪ ਜੀ ਨੂੰ ਜਪਜੀ ਸਾਹਿਬ ਜਿਹੜਾ ਹੈਗਾ ਉਹ ਚੇਤੇ ਕਰਵਾਇਆ ਜਾਵੇ। ਆਪ ਆ ਕੇ ਉਸ ਦੇ ਅਰਥ ਸਮਝ ਲਓ, ਫਿਰ ਉਸ ਦੇ ਅਰਥਾਂ ਤੋਂ ਅੱਗੇ ਹੋਰ ਜਿਹੜੇ ਭਾਵ ਅਰਥ ਹੋ ਕੇ ਉਹ ਵੀ ਸਮਝ ਲਓ, ਅਤੇ ਜਿਹੜੀ ਨਹੀਂ ਆਉਂਦੀ ਬਾਣੀ ਪੜ੍ਹਨੀ ਉਹ ਵੀ ਉਹਨਾਂ ਨੇ ਸੰਥਿਆ ਦੇਣੀ ਹੈਗੀ ਆ। ਸਾਰਾ ਕੁਛ ਦਾ ਪ੍ਰਬੰਧ ਕੀਤਾ ਗਿਆ ਅਤੇ ਫਿਰ ਪ੍ਰਬੰਧ ਕੀਤਾ ਗਿਆ ਅਤੇ ਉਹ ਗੱਲ ਹੋ ਗਈ ਕਿ ਮੇਰੇ ਮੂਹਰੇ ਹੀਰੇ ਮੋਤੀ ਦਾ ਥਾਲ ਪਿਆ, ਪਰ ਮੈਨੂੰ ਪਤਾ ਨਹੀਂ ਹੈ ਕਿ ਮੈਂ ਮੇਰੇ ਮੂਹਰੇ ਕੀ ਪਿਆ ਹੈਗਾ। ਉਹ ਪਿਆ ਰਹੇਗਾ ਫਿਰ ਨਹੀਂ ਆਪਾਂ ਲਵਾਂਗੇ ਤਾਂ ਗੁੱਸਾ ਨਾ ਕਰਨਾ। ਸਾਡਾ ਜੀਵਨ, ਮੇਰਾ ਆਪਣਾ ਜੀਵਨ, ਸਾਡਾ ਜੀਵਨ ਅਜਿਹਾ ਹੀ ਹੋ ਚੁੱਕਾ ਕਿ ਗੁਰਬਾਣੀ ਦੇ ਵਿੱਚ ਸਾਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ, ਕਿਉਂਕਿ ਨਾਵਨੇ ਦੀ 18 ਸਿੱਧੀ ਪਿੱਛੇ ਲੱਗੀਆਂ ਫਿਰਿਆ ਜੋ ਹਰ ਹਿਰਦਾ ਸਦਾ ਵਸਾਏ। ਸਾਰੀਆਂ ਦੁਨੀਆਂ ਭਰ ਦੀਆਂ ਖੁਸ਼ੀਆਂ, ਸੁੱਖਾਂ, ਦੌਲਤਾਂ ਦਾ ਭੰਡਾਰ ਮਿਲ ਜਾਣਾ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ, ਬਾਣੀ ਨਾਲ ਜੁੜ ਜਾਵਾਂਗੇ। ਪਰ ਦਿਲੋਂ ਕਰਨਾ ਪੈਣਾ, ਇਹ ਦਿਲੋਂ ਵਿਸ਼ਵਾਸ ਕਰਨਾ ਪੈਣਾ ਗੁਰੂ 'ਤੇ। ਵਿਸ਼ਵਾਸ ਬਹੁਤ ਜ਼ਰੂਰੀ ਹੈ। ਵਿਸ਼ਵਾਸ ਲਈ ਵੀ ਇਹ ਜ਼ਰੂਰੀ ਹੋ ਗਿਆ ਕਿ ਆਪਾਂ ਬੈਠ ਕੇ ਬਾਣੀ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ, ਤਾਂ ਵਿਸ਼ਵਾਸ ਬਣਨਾ ਗੁਰੂ ਪਿਆਰਿਓ। ਇਹ ਨਹੀਂ ਕਿ ਉਹ ਮੋਤੀ ਨੇ ਸਾਲ ਮੰਗੂ ਫਿਰ ਆਪਾਂ ਨੂੰ ਦੇਖ ਕੇ ਅਤੇ ਲੰਘ ਹੈ, ਉਹਦਾ ਕੋਈ ਫਾਇਦਾ ਨਹੀਂ। ਸੂਚਨਾਵਾਂ ਹੁਣ ਆਪ ਸਮੂਹ ਸੰਗਤ ਨੂੰ ਪਤਾ ਹੈ ਕਿ ਆਪਾਂ ਨੌਰਥ ਹਾਲ ਅਤੇ ਸਾਊਥ ਹਾਲ ਜਿਹੜਾ ਹੈ ਉਹ ਦੋ ਮੰਜ਼ਿਲਾਂ ਬਣਾ ਰਹੇ ਹਨ ਅਤੇ ਸੰਬੰਧ ਬਹੁਤ ਸਾਰਿਆਂ ਨੇ ਕੱਢ ਕੇ ਗੁਰੂ ਦੀ ਕਿਰਪਾ ਲਈ ਹੈ। ਬਾਕੀਆਂ ਦੇ ਚਰਨਾਂ 'ਚ ਬੇਨਤੀ ਹੈ ਉਹ ਵੀ ਉਹ ਸੇਵਾ ਕਰ ਲੈਣ ਅਤੇ ਗੁਰੂ ਦੀਆਂ ਬਖਸ਼ੀਆਂ ਲੈਣ। ਸਹਿਜ ਪਾਠ ਘਰਾਂ ਦੇ ਵਿੱਚ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਹਮੇਸ਼ਾ ਕਰਦੀਆਂ ਨੇ ਅਤੇ ਹੁਣ ਵੀ ਨਾ ਆਲੇ ਹਾਲੇ ਵੀ ਹੋਰ ਆ ਰਹੇ ਨੇ। ਅਕਤੂਬਰ ਦੇ ਕੀਰਤ 'ਚ ਜਾ ਕੇ ਉਹਨਾਂ ਦੇ ਭੋਗ ਪੈਣਗੇ। ਸੋ ਆਪਣੇ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦਿਓ 408-712-4145 'ਤੇ, ਤਾਂ ਕਿ ਅਰਦਾਸ ਵਿੱਚ ਆਪ ਜੀ ਦਾ ਨਾਂ ਉਦੋਂ ਆ ਜਾਵੇ। ਕਾਰਾਂ ਆਪਾਂ ਨੇ ਠੀਕ ਥਾਂ 'ਤੇ ਕਰਨੀਆਂ ਪਾਰਕ, ਤਾਂ ਕਿ ਕਿਸੇ ਨੂੰ ਨਾ ਸਾਰਾ ਰੁਕੀਏ ਨਾ। ਲੰਗਰ ਦੇ ਪਰਲੇ ਪਾਸੇ ਵਾਲਾ ਥਾਂ ਬਿਲਕੁਲ ਖਾਲੀ ਰਹਿਣਾ ਚਾਹੀਦਾ ਹਰ ਵੇਲੇ। ਅਤੇ ਅੱਜ ਸਾਡੇ ਪਾਸ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਨੇ ਵੀ ਕੀਰਤਨ ਕਰਨਾ ਹੈਗਾ ਦੁਪਹਿਰ ਦੇ ਵੇਲੇ। ਕੋਲੇਜ ਪ੍ਰੈਪ ਵਾਲਿਆਂ ਦਾ ਜੋ ਹੈ ਕਲਾਸਾਂ 13 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ। ਉਹਨਾਂ ਨੇ ਵੀ 2-3 ਮਿੰਟ ਦਾ ਸਮਾਂ ਲਿਆ ਹੈਗਾ ਅੱਜ ਦੱਸਣ ਲਈ, ਹੋ ਫਿਰ ਇੱਕ ਵਾਰੀ ਕਿੰਨਾ ਜ਼ਰੂਰੀ ਆ। 6ਗ੍ਰੇਡ 6 ਤੋਂ ਲੈ ਕੇ 12ਗ੍ਰੇਡ ਤੱਕ ਦੇ ਜਿਹੜੇ ਹੈਗੇ 12ਵੀਂ ਤੱਕ ਦੇ ਬੱਚੇ ਬੱਚਿਆਂ ਨੂੰ ਦਾਖਲ ਕਰਾਓ, ਲਾਭ ਉਠਾਓ। ਉਸ ਤੋਂ ਚੰਗੇ ਗ੍ਰੇਡ ਹੋਣਗੇ ਅਤੇ ਚੰਗੀ ਪੜ੍ਹਾਈ ਕਰਾਂਗੇ, ਚੰਗੀਆਂ ਡਿਗਰੀਆਂ ਮਿਲ ਜਾਣਗੀਆਂ, ਅਤੇ ਉਨਾ ਹੀ ਚੰਗਾ ਫਿਰ ਜੋਬ ਮਿਲ ਜਾਊਗਾ। ਸਤੰਬਰ 11, 12, 13 ਨੂੰ ਮੇਰੇ ਗੁਰੂ ਸਾਹਿਬ ਜੀ ਦੇ 31 ਰਾਗਾਂ ਦੀ ਜੋ ਬਾਣੀ ਆ ਉਸ ਦੇ ਉੱਤੇ ਆਧਾਰ 'ਤੇ 31 ਰਾਗ ਦਰਬਾਰ 8ਵਾਂ ਆਪਣੇ ਗੁਰੂ ਘਰ ਦਾ ਹੋਣ ਜਾ ਰਿਹਾ ਜੀ। ਹੁਣ ਆਪਾਂ ਦੇਖਣਾ ਕਿ ਕਿੰਨੇ ਕਾ ਕੇ ਸੁਣਦੇ ਹਾਂ। ਹੁਣ ਹਰ ਸਾਲ ਹੁੰਦਾ, ਬੜੇ ਪਿਆਰ ਨਾਲ ਆਪ ਜਿਸ ਚਰਨਾਂ 'ਚ ਬੇਨਤੀ ਆ। ਹੁਣ ਮੈਂ ਵੇਖਣਾ ਮੰਗਦਾ ਵੀ ਕਿੰਨੇ ਕਾ ਕੇ ਸੁਣਗੇ ਉਹ, 1 ਦਿਨ ਜਾਂ 2 ਦਿਨ ਜਾਂ 3 ਦਿਨ, ਕਈਆਂ ਨੇ 3 ਦਿਨ ਹੀ ਸੁਣਨਾ ਜੀ, ਸਾਰਾ ਸੁਣਨਾ ਕਈਆਂ ਨੇ ਸਾਰਾ। ਉਹਨਾਂ 'ਤੇ ਕਿਰਪਾ ਹੋਣੀ ਗੁਰੂ ਦੀ। ਸੋ ਅੱਗੇ ਚਲੀਏ, ਤੰਤਰ ਇਸ ਵਿੱਚ ਹੀ ਆ ਗਿਆ ਜੀ। 13-12 ਨੂੰ ਪਹਿਲਾ ਪ੍ਰਕਾਸ਼ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਡੇ ਗੁਰੂ ਸਾਹਿਬ ਜੀ ਦਾ, ਜੋ ਆਪਾਂ ਸਾਰਾ ਮਹੀਨਾ ਮਨਾ ਰਹੇ ਹਾਂ। 13 ਨੂੰ ਹੈ ਗੁਰਤਾ ਗੱਦੀ ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਸਤੰਬਰ ਨੂੰ 14 ਨੂੰ ਹੈ ਜੋਤੀ ਜੋਤ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ। 17 ਸਤੰਬਰ ਨੂੰ ਸੰਗਰਾਂਦ। 18 ਨੂੰ ਵਿਆਹ ਪੁਰਬ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ, ਬਹੁਤ ਬਹੁਤ ਪੁਰਬ ਆ ਰਹੇ ਨੇ ਅੱਗੇ ਜੀ। 24 ਨੂੰ ਗੁਰਤਾ ਗੱਦੀ ਦੇਵ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦੀ, ਅਤੇ ਸਤੰਬਰ 24 ਨੂੰ ਸੱਚ ਸਤੰਬਰ 26 ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ, ਅਤੇ ਸਤੰਬਰ 27 ਨੂੰ ਮੈਂ ਦੱਸ ਦਿੱਤਾ ਕਿ ਪਹਿਲੇ ਪ੍ਰਕਾਸ਼ ਦੇ ਸੰਬੰਧ ਵਿੱਚ ਜਿੱਥੇ ਸਹਿਜ ਪਾਠ ਦੇ ਭੋਗ ਪੈਣੇ ਨੇ ਉੱਥੇ ਦਾ ਅਗਰ ਕੀਰਤਨ ਵੀ ਹੋਣਾ। 27 ਸਤੰਬਰ ਮਾਰ ਕਰ ਲਓ ਆਪਣੇ ਕੈਲੰਡਰਾਂ 'ਚ, ਅਤੇ ਉਸ ਦਿਨ ਆਪਾਂ ਨੂੰ ਪਤਾ ਹੈ ਕਿ ਹਾਲ ਸਾਰਾ ਭਰਿਆ ਹੁੰਦਾ ਜਦੋਂ ਅਗਰ ਕੀਰਤਨ, ਚਾਹੇ ਆਪਣਾ ਅੰਦਰ ਹੋਵੇ ਚਾਹੇ ਬਾਹਰ ਹੋਵੇ। ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਆ ਕੇ ਹਾਜ਼ਰੀਆਂ ਭਰ ਕੇ ਬਖਸ਼ਾ ਲੈਂਦੀਆਂ ਨੇ। ਸੂਚਨਾਵਾਂ ਬਹੁਤ ਨੇ, ਸਾਰੀਆਂ ਦਾਸ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਕੈਲੰਡਰ ਦੇ ਅਨੁਸਾਰ ਹੀ ਹੋਣ, ਅਤੇ ਕਈ ਵਾਰੀ ਉੱਥੋਂ ਲੈ ਵੀ ਲਈਦੀਆਂ, ਅਤੇ ਥੱਲੇ ਇੱਕ ਲਾਈਨ ਹੁੰਦੀ ਆ ਉਹ ਵਿੱਚ ਨਾਲ ਸਾਂਝੀ ਕਰ ਲਵਾਂ। ਉੱਥੇ ਲਿਖਿਆ ਹੁੰਦਾ ਦਿਸ ਕੈਨ ਚੇਂਜ ਐਨੀ ਮੂਮੈਂਟ, ਅਤੇ ਜੇ ਗਲਤ ਹੋ ਗਿਆ ਤਾਂ ਫਿਰ ਮੈਂ ਉਹ ਆਪ ਜੀ ਨਾਲ ਸਾਂਝੀ ਕਰ ਲੂੰਗਾ ਕਿ ਇਹ ਚੇਂਜ ਹੋ ਗਿਆ ਸੀ, ਮੇਰਾ ਬਸ ਨਹੀਂ ਉਹ। ਸੋ ਗਲਤੀ ਤਾਂ ਕਦੇ ਕੋਈ ਵੀ ਕਰ ਸਕਦਾ, ਮੈਂ ਵੀ ਕਰ ਸਕਦਾ, ਕੋਈ ਪਰਫੈਕਟ ਨਹੀਂ ਹੈ ਮੈਂ। ਸੋ ਆਓ ਹੁਣ ਅੱਜ ਦੇ ਹੁਕਮਨਾਮੇ ਦੀ ਕਥਾ ਆਪਾਂ ਸਰਵਰ ਕਰੀਏ ਪੰਥ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਪਾਸੋਂ, ਠੀਕ 10 ਵਜੇ ਤੱਕ। 10 ਵਜੇ ਤੋਂ ਬਾਅਦ ਬਾਕੀ ਪ੍ਰੋਗਰਾਮ ਜੀ। ਅਤੇ ਆਓ ਹੁਣ ਫਤਿਹ ਸਾਂਝ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ। ਇੱਕ

ਅਗੰਮ ਅਪਾਰ ਅਨੰਤ ਕੁਲ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤ ਅਪਰੰਪਰ ਦੇਵ ਪੁਰੀ ਮੈਂ ਕਹਿਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤਹਿ ਬੈਠਾਇਓ ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹੇ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹੇ ਕੱਟ ਹੇ ਸੋ ਪਾਪ ਤਿਨ ਨਰਹੋਂ ਕੇ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਹਰ ਦਿਨ ਰਹਿਣ ਕੀਰਤਨ ਗਾਈਐ ਬੋੜ ਨਾ ਜੁਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਾਰ ਰਸ ਤਿਨਹੀ ਜਾਤਾ

जम कंकर नेड़ ना आया, सुख नानक सरनी पाया। वाहिगुरु जी का खालसा, वाहिगुरु जी की फतेह। गुरु रूप, गुरु की साजी नवाजी, साध संगत वड्या भागा वाले होए जे सतगुरु साहिब जी दी पावन पवित्र चरण सरन विच हाजरियां भर के बहुत वड्डे पाक उन्हां दे जिन्हां नूं सतगुरु साहिब जी ने अमृत वेले दा जागना, अमृत वेले दा इशनान फिर दाते निरहमत करके अपने अमृत रूपी नाम नाल जुड़न दी रहमत कीती। सतगुरु साहिब जी दे इस इलाही दरबार दे विच सतगुरु साहिब जी दा अज दा अमृत वेले दा इलाही फरमान सोर ट्राग दे विच शहीदां दे सरताज शांति दे पुंज बाणी दे बोहित ज्योत स्वरूप सच्चे पिता पंजवें पातशाह धन धन साहब श्री गुरु अर्जन देव जी महाराज साहब जी की मुबारक रसना तो फरमाए हुए इलाही फरमान की बख्शिश हुई है जिसका पाठ आप जी ने सरवण किया है। सतगुरु साहब जी ने इलाही वचन बख्शे ने, गौर पूरा चरनी लाया। गुरबाणी दे व्याकरण नियम अनुसार जदों गुर दे रारे नूं सिहारी आ जांदी है गुरु ने ते केवल गुरु ने बख्शिश कीती। गुरु तो बिना तुसीं किसे धर्म दियां उन्हां धर्म दे ग्रंथ पढ़ लो, जिस दे कोले कोई गया उस रिशी मुनि ने पैगंबर ने अपने नाल जोड़िया, लेकिन गुरु दे कोले भी जिहड़ा गया गुरु ने कहा आ मैं तेनू उस पार ब्रह्म परमेश्वर दे चरणा दे नाल जोड़ा। सिक्खी दे विच गुरु नानक साहिब दे घर दे विच तीन चीजां दी इक परिभाषा है, नाम शब्द ते चरण। नाम ही चरण ने, शब्द भी चरण ने, ते चरण ही शब्द ते नाम ने। जोत इलाही है ते उस जोत दे चरण नाम है, ते उस जोत दे चरण शब्द दे नाल सानू सतगुरु साहिब जी ने जोड़िया। जिहड़ा वाहिगुरु नाल एकमिक होया उन्होंने फिर इलाही सद की आवाज दिती। जिहड़ा वाहिगुरु नाल एको किसी भी खानदान चो आया हो, भावें ब्राह्मण इज़म दे विच कर्मकांड बहुत सी, पर जदों ब्राह्मण ब्राह्मण बन गया सच करके उदों ने सच की आवाज दिती। उन्हां दे पंज शब्द ने, एक शब्द की सांझ तुहाडे नाल। भगत त्रिलोचन जी ने तनासरी राग दे विच उन्हां दा पहला फरमान है, नारायण निंदस काए भूली गुवारी, दुकरत सुकरत थारो करबरी। हे जिंदे उस वाहिगुरु नूं दोष क्यों देनी है, ये चंगे ते माड़े कर्म तू आप कीते हो। हुण की कीता है कि तू उस वाहिगुरु के चरणा नाल नहीं जुड़िया जिन्हें तेरे दुख कटने सी, जिन्हें तेरे रोग कटने सी, जिन्हें तेरे मन को पवित्र करना सी, जिन्हें तेनू प्रवान करना सी, उत्थे नहीं जुड़िया। इहदे उद्देश मैं मिसाल देण लगा, हालांकि पंज फरमान एक ही,
कि संकरा मस्तक बस्ता सुरसरी इशनान रहे। हिंदुइज्म दे विच शिवजी की बहुत महानता है, पर इलाही बाणी दे विच पवित्र लोचन जी नूं जो अकाल पुरख का हुक्म होया भी सच सुना दे, ओ देख चंद्रमा जिहड़ा है तुहानूं कदे शिवजी की फोटो मिलेगी तो मत्थे दे उत्ते चंद्रमा बनिया होगा, उन्हां दी लटां दे विच्चों गंगा वहिंदी होगी, ओ देख चंद्रमा उहदे विच इशनान करता है। संकरा मस्तक अवस्था सुरसरी इशनान रहे, कुल जन मधे मिलो सारंग पान रहे। और फिर चंद्रवंशी कुल होई है जिदे विच कहिंदे विष्णु जी का अवतार होया, कृष्ण जी का अवतार होया, लेकिन चंद्रमा ने आख्या मेरा दाग धो दिओ, कहिंदे नहीं कर्म कर कलंक मफिट सरी, वे तेरा कर्म रोग इकट्ठिया नहीं जा सकता। भगत जी ने पांच फरमान उच्चारण किए आ, अखीरली पंक्ति स्थान ते रखी है, जिन्ने एक कर्मकांड सी, जिन्ने अवतार सी, सारयां कोले जाण तों बाद यही जवाब मिलिया है कि तेरे एक कर्म रोग ने इकट्ठे नहीं जा सकते। पूर्वलो किरत कर्म ना मिटे री गेहण, तांचे मोहे जापी अले राम चे नाम। मैं नाम तां जपदा उस वाहिगुरु अकाल पुरख का, क्योंकि उहदा नाम चित चरण नाम, कि उहदा नाम जिहड़ा है एक कर्म रोग नहीं, वह जन्मां जन्मांतरां दे कर्म रोग भी कटदा है। गुरु कोले आए हुए ने, गुरु ने फरमाया आ गुर पूरा चरनी लाया, आ मैं तैनू उस वाहिगुरु अकाल चरना ना लावा। गुर के चरण हृदय प्रवेशा, गुरु के चरणा नु अपने हिरदे विच धारण करे, रोग सोग सब दुख विनाशे उतरे सगल कलेश। रोग जिहड़े अपने अपने अंदरों अंदरों ही पैदा होने, कि जे तू गुरु चरणा नाल जुड़ गया। हुण कईयां कोलों सुणन नूं मिलदा है कि भाई मेरा रोग नहीं कटिया गया। सिख दा जिहड़ी किश्त है ना, किश्त रोज दी दसवंध ढाई घंटे दे किश्त, जिवें एक बैंक कोलों कर्जा लिया होवे ना उही तारना हुंदा है। दसवंध देना दो घंटे चौबी मिनट तो साडा ओ ही बनता है, जे असी ते अपनी किश्त भी नहीं पूरी तारदे फिर रोग कित्थों कट्ठे जाण। सेवन काउंट तो ढाई घंटे तो बाद है, ते जेड़ा सिख अपनी किश्त तार के जुड़दा है, एक कदे नहीं हो सकता है। गुरु की बाणी ने फरमाया होवे उहनूं यकीन निश्चा होना चाहिए है ते उहदा ना कट्टिया जावे। रोग सोग भी घर सोग बनिया होना, वह सिखी दे सोग नहीं है। सतगुरु की कृपा ने उस्ताद जी को पढ़दे सानू सिर्फ एक थां ते अफसोस शब्द आया भाई नंद लाल की बाणी च, वह भी किस गल ते आया कि अफसोस दरी आमद शुद्ध कारे ना साखत। कहिंदे अफसोस किस गल दा है कि तू इस दुनिया ते आया जिहड़ा सब तो उत्तम कर्म सी कि उस वाहिगुरु की पछाण करनी, उहदी पछाण करन वास्ते तेरियां अखां दे विच उहदे नाम का सुरमा होना सी, उहदे नाम का सुरमा लिया नहीं, फिर तेरी जिंदगी ते अफसोस। ते जे तू गुरु के चरणा का नाम का सुरना पाया हुंदा फिर तेरे कोले सोग नहीं रह सकता सीगा। जे तू गुरु चरणा ना जुड़े ना रोग ना सोग, रोग सोग सब दुख बनासे,
ਸਰੀਰ ਨੂੰ ਪ੍ਰਤੱਖ ਤੌਰ ਦੇ ਉੱਤੇ ਦੁੱਖ ਲੱਗ ਜਾਣੇ। ਸਾਹਿਬ ਜੀ ਕਹਿੰਦੇ ਜਦੋਂ ਤੂੰ ਗੁਰੂ ਕੇ ਚਰਨਾਂ ਨਾਲ ਜੁੜਿਆ ਤੇਰੇ ਸਾਰੇ ਰੋਗ ਤੇ ਸੋਗ ਤੇ ਦੁੱਖ ਵੀ ਜਿਹੜੇ ਆ ਉਹ ਕੱਟੇ ਜਾਣਗੇ। ਉਤਰੇ ਸਗਲ ਕਲੇਸ਼ਾ, ਕਲੇਸ਼ ਘਰ ਦੇ ਵਿੱਚ ਕਲੇਸ਼ ਪਿਆ ਹੋਣਾ, ਮੈਨੂੰ ਇੱਥੇ ਦਾ ਪਤਾ ਨਹੀਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸੇ ਦੇ ਘਰੇ ਕਲੇਸ਼ ਪੈ ਜਾਵੇ ਤੇ ਆਂਢੀ ਗੁਆਂਢੀ ਆ ਜਾਂਦੇ ਆ ਤੇ ਉਹਨਾਂ ਨੂੰ ਠਾਰਨ ਵਾਸਤੇ ਉਹ ਹੌਂਸਲਾ ਦੇਣਗੇ ਕਿ ਭਾਈ ਕੋਈ ਨਹੀਂ, ਕੋਈ ਗੱਲ ਨਹੀਂ, ਇਹ ਤਾਂ ਹਰ ਕਦੇ ਘਰ ਹੈ। ਕਿਹਦੇ ਘਰ ਹੈ? ਜਿਹਦੇ ਘਰ ਗੁਰੂ ਕੇ ਚਰਨ ਨਹੀਂ ਹੈਗੇ। ਬਾਬਾ ਫਰੀਦ ਜੀ ਨੇ ਇਸ ਨੂੰ ਬਿਆਨ ਕੀਤਾ, ਗੁਰੂ ਅਰਜਨ ਸਾਹਿਬ ਨੇ ਉਸ ਦਾ ਖੁਲਾਸਾ ਕਰ ਦਿੱਤਾ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ ਕੇ ਦੇਖਿਆ ਕਰ ਕਰ ਇਹ ਅੱਗ। ਗੁਰੂ ਅਰਜਨ ਸਾਹਿਬ ਨੇ ਅਗਲੇ ਪਾਸੇ ਇਸ ਸ਼ਲੋਕ ਦਾ ਵਿਸਥਾਰ ਕਰ ਦਿੱਤਾ ਕਿ ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਹਾਂ, ਇਹ ਧਰਤੀ ਬੜੇ ਰੰਗਾਂ ਦੀ ਹੈ। ਵਿਸ ਕਹਿੰਦੇ ਯਾਰ ਨੂੰ, ਸੱਸੇ ਨੂੰ ਦਲੈਂਕੜ ਲੱਗੀ ਹੈ, ਊੜੇ ਦਾ ਸਵੇਰੇ ਉੱਲਾ, ਵੀ ਸਾਰਾ ਸੰਸਾਰ ਜ਼ਹਿਰ ਨਾਲ ਭਰਿਆ ਹੋਇਆ ਹੈ। ਪਰ ਜੋ ਜਨ ਪੀਰ ਨਵਾਜਿਆ ਤਿੰਨਾ ਆਂਚਨਾ ਲਾਗ। ਪੀਰ ਗੁਰੂ ਤੇ ਗੁਰੂ ਨਵਾਜਤਾ ਹੈ ਜਿਹੜਾ ਪਰਮੇਸ਼ੁਰ ਦੇ ਚਰਨਾਂ ਨਾਲ ਜੋੜਿਆ ਹੈ, ਕਹਿੰਦੇ ਫਿਰ ਉੱਥੇ ਕਲੇਸ਼ ਵੀ ਜਿਹੜਾ ਹੈ ਨਹੀਂ ਆ ਸਕਦਾ। ਤੇਰੇ ਘਰ ਵਿੱਚ ਰੋਗ ਸੋਗ ਦੁੱਖ ਕਲੇਸ਼ ਘਟਣਾ ਚਾਹੁੰਦਾ ਹੈ, ਫਿਰ ਤੂੰ ਅੰਮ੍ਰਿਤ ਵੇਲੇ ਉੱਠ ਤੇ ਗੁਰੂ ਚਰਨਾਂ ਦੇ ਨਾਲ ਜੁੜ, ਜਿੱਥੇ ਗੁਰੂ ਤੈਨੂੰ ਜੋੜ ਗਿਆ। ਗੁਰਪੂਰੈ ਚਰਨੀ ਲਾਇਆ, ਉੱਥੇ ਭਗਤ ਜੀ ਨੇ ਆਖਿਆ ਵੀ ਉਹਨੇ ਗੰਗਾ ਚ ਇਸ਼ਨਾਨ ਕੀਤਾ ਹੈ, ਸ਼ਿਵ ਜੀ ਦੇ ਮਸਤਕ ਦੇ ਵਸਦਾ ਹੈ, ਚੰਦਰਵੰਸੀ ਕੁੱਲ ਚ ਪੈਦਾ ਹੋਇਆ ਤੇ ਇੱਕ ਕਰਮ ਰੋਗ ਏ। ਲੇਕਿਨ ਸਾਹਿਬ ਜੀ ਕਹਿੰਦੇ ਜੀ ਗੁਰੂ ਚਰਨਾਂ ਨਾਲ ਜੁੜੇ ਕੋਟ ਜਨਮ ਕੇ ਕਿਲ ਵਿਖਨਾਸੇ। ਇੱਥੇ ਕੋਟ ਦਾ ਅਰਥ ਹੈ ਕਰੋੜਾਂ, ਟੈਂਕੀ ਨੂੰ ਸਿਹਾਰੀਏ ਕਿ ਤੇਰਾ ਇੱਕ ਕਰਮ ਰੋਗ ਨਹੀਂ ਤੇ ਕਰੋੜਾਂ ਜਨਮ ਜਿਹੜੇ ਆ ਨਾ ਉਹ ਕਰਮ ਰੋਗ ਚ ਬੀਤੇ ਹੋਣ। ਲੇਕਿਨ ਜਦੋਂ ਤੂੰ ਗੁਰੂ ਚਰਨਾਂ ਨਾਲ ਜੁੜੇਗਾ ਉਹ ਸਾਰੇ ਹੀ ਨਾਸ ਹੋ ਜਾਣਗੇ। ਕੋਟ ਮੱਜਣ ਇਸਨਾਨਾ, ਜਿਹੜੇ ਕਰੋੜਾਂ ਤੀਰਥਾਂ ਦੇ ਉੱਤੇ ਇਸਨਾਨ ਕਰਨ ਦੇ ਨਾਲ ਪ੍ਰਚਾਰਕ ਨੂੰ ਦੂਜੇ ਧਰਮ ਦੀਆਂ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ ਹੈ, ਸਿੱਖ ਨੂੰ ਤੇ ਗੁਰੂ ਕੀ ਬਾਣੀ ਤੋਂ। ਜਦੋਂ ਉਹਨਾਂ ਦੀਆਂ ਪੋਥੀਆਂ ਪੜ੍ਹਾਂਗੇ ਨਾ, ਜਿੰਨੇ ਤੀਰਥ 68 ਤੀਰਥ ਛਾਪੇ ਹੋਏ ਆ ਉਹਨਾਂ ਦੀਆਂ ਪੋਥੀਆਂ ਚ ਲਿਖਿਆ ਹੋਇਆ ਹੈ ਕਿ ਕਰਮ ਰੋਗ ਤੇ ਨਹੀਂ ਕੱਟਿਆ ਜਾਏਗਾ। ਜੇ ਤੂੰ ਤੀਰਥ ਤੇ ਇਸ਼ਨਾਨ ਕਰੇ ਤੇ ਇੱਕ ਪਾਪ ਕੱਟਿਆ ਜਾਏਗਾ। ਦਸਵੀਂ ਵਾਰ ਦਿਨ ਇਸ਼ਨਾਨ ਕਰੇ ਤੇ ਸਭ ਤੋਂ ਵੱਧ ਮਹੱਤਵ ਉਹਨਾਂ ਦੀਆਂ ਪੋਥੀਆਂ ਚ ਗੰਗਾ ਦੇ ਲਿਖਿਆ ਹੈ ਕਿ 10 ਪਾਪ ਜਿਹੜੇ ਤੇਰੇ ਨਾ ਕੱਟੇ ਜਾਣਗੇ, ਪਰ ਕਰਮ ਰੋਗ ਨਹੀਂ ਕੱਟੇ ਜਾਣਗੇ। ਲੇਕਿਨ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਫਰਮਾ ਦਿੱਤਾ ਹੈ ਕੋਟ ਜਨਮ ਕੇ ਕਿਲ ਵਿਖਨਾਸੇ, ਕੋਟ ਮੱਜਣ ਇਸਨਾਨਾ, ਜਿਹੜੇ ਕਰੋੜਾਂ ਤੀਰਥਾਂ ਦੇ ਉੱਤੇ ਕਰੋੜਾਂ ਇਸ਼ਨਾਨ ਕਰਨ ਨਾਲ ਨਹੀਂ ਸੀ ਕੱਟੇ ਗਏ। ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ, ਨਾਮ ਗੁਰੂ ਦੇ ਚਰਨ ਨੇ ਜਿਹ ਤੈਨੂੰ ਗੁਰੂ ਨੇ ਲਾਇਆ। ਔਰ ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਹੈ ਨਾ ਉਹ ਸਾਨੂੰ ਨਾਮ ਦੀ ਦਿੱਤੀ ਹੈ ਜਿਹਨੂੰ ਅਸੀਂ ਛੋਟੀ ਸਮਝੀ ਬੈਠੇ ਹਾਂ। ਕਈ ਵਾਰੀ ਅਸੀਂ, ਮੈਂ ਇੱਕ ਦਿਨ ਅੱਗੇ ਵੀ ਬਿਆਨ ਕੀਤਾ ਸੀ ਕਿ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਕੋਲੇ ਕਰਾਮਾਤ, ਗੁਰੂ ਨਾਨਕ ਸਾਹਿਬ ਕੋਲੇ ਕਰਾਮਾਤ ਕਹਿਣਾ ਗੁਰੂ ਨਾਨਕ ਸਾਹਿਬ ਦੀ ਵਡਿਆਈ ਨਹੀਂ ਹੈ।
ਖੱਟਾ ਦੂਜੇ ਨੰਬਰ ਤੇ, ਕਰਾਮਾਤ ਦੂਜੇ ਨੰਬਰ ਤੇ ਬੰਦੇ ਕੋਲੇ ਹੁੰਦੀ ਹੈ, ਇੱਕ ਨੰਬਰ ਤੇ ਪੈਗੰਬਰ ਕੋਲੇ ਮੁਅੱਜ਼ਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕੋਲੇ ਸਭ ਤੋਂ ਵੱਡੀ ਬਖਸ਼ਿਸ਼ ਸਾਡੇ ਵਾਸਤੇ ਨਾਮ ਏ, ਤੇ ਨਾਮ ਦੇ ਵਿੱਚ ਕਰਾਮਾਤਾਂ ਦੇ ਸਮੁੰਦਰਾਂ ਦੇ ਸਮੁੰਦਰ ਪਏ ਆ, ਮੁਅੱਜ਼ਿਆਂ ਦੇ ਸਮੁੰਦਰਾਂ ਦੇ ਸਮੁੰਦਰ ਪਏ ਆ, ਤੇ ਸਤਿਗੁਰ ਨੇ ਸਾਨੂੰ ਬਖਸ਼ਿਆ ਕੀ ਏ ਨਾਮ। ਆਪ ਵੀ ਕਿਹਾ ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ। ਸਿੱਖਾ ਮੈਂ ਤੈਨੂੰ ਨਾਮ ਦੇ ਕੇ ਜਾ ਰਿਹਾ, ਤੂੰ ਇਸ ਨਾਮ ਦੇ ਖਜ਼ਾਨੇ ਵਿੱਚੋਂ ਗੁਣ ਗਾਈ। ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ, ਕਿ ਇਹ ਗੁਣ ਗਾਉਂਦਿਆਂ ਗਾਉਂਦਿਆਂ ਤੂੰ ਸਹਿਜ ਅਵਸਥਾ ਦੇ ਵਿੱਚ। ਸਹਿਜ ਅਵਸਥਾ ਉਹ ਹੈ ਕਿ ਜਿੱਥੇ ਜਾ ਕੇ ਤੁਹਾਨੂੰ ਕੋਈ ਦੁੱਖ ਦੇਣ ਦੇ ਵੀ ਯਤਨ ਕਰੇ ਤੁਹਾਨੂੰ ਦੁੱਖ ਵਿਆਪ ਨਹੀਂ ਸਕਦਾ। ਇਸੇ ਕਰਕੇ ਜਿਹੜੇ ਗੁਰੂ ਕੇ ਸਿੱਖ ਸ਼ਹੀਦ ਹੁੰਦੇ ਸੀ ਕਿ ਉਹ ਗੁਰੂ ਦੇ ਚਰਨ ਸਹਿਜ ਅਵਸਥਾ ਚ ਹੁੰਦੇ ਸੀ, ਤੇ ਉਹਨਾਂ ਨੂੰ ਦੁੱਖ ਦੇਣ ਵਾਲਾ ਅੱਤ ਦਰਜੇ ਦਾ ਤਸੀਹੇ ਦਿੰਦਾ ਸੀ, ਲੇਕਿਨ ਉਹ ਉਸ ਵੇਲੇ ਵੀ ਬਾਣੀ ਗਾਉਂਦੇ ਸੀ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਸਿੱਖ ਸ਼ਹੀਦ ਹੋਏ। ਭਾਈ ਮਤੀ ਦਾਸ ਨੂੰ ਸ਼ਹੀਦ ਕਰਨ ਤੋਂ ਬਾਅਦ ਕਾਜੀ ਅਬਦੁਲ ਵਹਾਬ ਨੇ ਕਿਹਾ ਸੀ ਕਿ ਦਿਆਲ ਦਾਸ ਸਾਹ ਕਹਿੰਦਾ ਹਾਂ ਤੈਨੂੰ ਮੈਂ ਆਰੇ ਦਾ ਨਹੀਂ ਜੀਵਣਾ, ਤੈਨੂੰ ਮੈਂ ਦੇਗ ਦੇ ਵਿੱਚ ਉਬਲਦੀ ਚ ਬਿਠਾ ਕੇ ਆਲੂ ਵਾਂਗੂ ਉਬਾਲ ਦੇਣਾ, ਤੂੰ ਛੱਡ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੂੰ ਜੋ ਮੈਂ ਕਹਿੰਦਾ ਵਾ ਮੇਰਾ ਕਿਹਾ ਮੰਨ ਲੈ। ਤਵਾਰੀਖ ਦੇ ਉਧਾਰ ਤੇ ਪੰਥ ਦਰਦੀ ਦੀਆਂ ਅੱਠ ਲਾਈਨਾਂ ਨੇ। ਅੱਗ ਬਾਲੀ ਜਲਾਦ ਨੇ ਜਵਾਲਾ ਭੜਕ ਉੱਠੀ, ਪਾਣੀ ਦੇਗ ਦਾ ਖੂਬ ਤਪਾ ਦਿੱਤਾ। ਤਵਾਰੀਖ ਚ ਇਹ ਲਿਖਿਆ ਹੈ ਕਿ ਇਹ ਨਹੀਂ ਕਿ ਭਾਈ ਸਾਹਿਬ ਨੂੰ ਦੇਗ ਚ ਪਹਿਲਾਂ ਬਿਠਾਇਆ ਹੋਵੇ ਤੇ ਅੱਗ ਬਾਅਦ ਚ ਬਾਲੀ ਹੋਵੇ। ਕਹਿੰਦੇ ਨੀ, ਪਹਿਲਾਂ ਅੱਗ ਬਾਲ ਕੇ ਲੱਟ ਲੱਟ ਕਰਦੀ ਅੱਗ ਬਲਦੀ ਸੀ ਤੇ ਪਾਣੀ ਉਬਾਲੇ ਮਾਰਦਾ ਸੀ, ਫਿਰ ਉਹਨੇ ਆਖਿਆ ਸੀ ਕਿ ਇਸ ਦੇਗ ਵੱਲ ਨੂੰ ਜਾਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਵੱਲ ਜਾਂ ਮੇਰੇ ਵੱਲ ਆਉਣਾ। ਜੇ ਮੇਰੇ ਵੱਲ ਆਉਣਾ ਹੈ ਫਿਰ ਤੈਨੂੰ ਇਸ ਦੇਗ ਚ ਬਹਿਣ ਦੀ ਲੋੜ ਨਹੀਂ, ਜੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਨੂੰ ਜਾਣਾ ਹੈ ਤੇ ਫਿਰ ਉਹ ਦੇਗ ਉਬਲਦੀ ਵਿੱਚ ਬੈਠਣਾ ਪੈਣਾ। ਤੇ ਤਵਾਰੀਖ ਕਹਿੰਦੇ ਕਿ ਭਾਈ ਸਾਹਿਬ ਨੇ ਮੂੰਹੋਂ ਬੋਲ ਕੇ ਜਵਾਬ ਨਹੀਂ ਦਿੱਤਾ ਸੀ, ਉਹ ਦੇਗ ਵੱਲ ਤੁਰ ਪਏ। ਅੱਗ ਬਾਲੀ ਜਲਾਦ ਨੇ ਜਵਾਲਾ ਭੜਕ ਉੱਠੀ, ਪਾਣੀ ਦੇਗ ਦਾ ਖੂਬ ਤਪਾ ਦਿੱਤਾ। ਦਿਆਲ ਦਾਸਾ ਦਸਖਾਂ ਤੇਰਾ ਵਿਚਾਰ ਕੀ ਏ, ਸ਼ਾਹੀ ਹੁਕਮ ਹੈ ਤੈਨੂੰ ਅੱਖੀਂ ਵਿਖਾ ਦਿੱਤਾ, ਵੀ ਅੱਖੀਂ ਵਿਖਲਾ ਦੇਗ ਉਬਲਦੀ ਪਈ ਏ। ਮੱਥੇ ਨੂਰ ਚਿਹਰੇ ਤੇ ਚੜੀ ਲਾਲੀ, ਚੌਂਕੜਾ ਦੇਗ ਦੇ ਵਿੱਚ ਉਹਨੇ ਲਾ ਦਿੱਤਾ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅੱਜ ਤਾਈਂ ਲੋਕੀ ਮਨਸੂਰ ਦਾ ਸਮਪ੍ਰੇਮ ਦਾ ਨਾਂ ਲੈਂਦੇ ਸੀ, ਸਰਮਤ ਦਾ ਨਾਂ ਲੈਂਦੇ ਸੀ, ਪਰ ਭਾਈ ਦਿਆਲ ਦਾਸ ਦੀ ਕਰਨੀ ਵੇਖ ਕੇ ਕੀ ਸਮਸ਼ਤਰੇਜ ਮਨਸੂਰ ਦੀ ਬਾਤ ਆਖਾਂ, ਮਾਤ ਸਰਮਦ ਨੂੰ ਵੀ ਖਾਲਸਾ ਉਹਨਾਂ ਪਾ ਦਿੱਤਾ ਕਿ ਉਹ ਦੇਗ ਦੇ ਵਿੱਚ ਬੈਠਾ ਤੇ ਉਹ ਗਾ ਰਿਹਾ ਸੀ ਸਹਿਜ ਅਵਸਥਾ ਚਰਨਾ ਜੁੜਿਆ ਹੋਇਆ, ਦੀਨ ਦਰਦ ਦੁੱਖ ਭੰਜਣਾ, ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਤੇ ਕਈਆਂ ਨੂੰ ਸ਼ੰਕਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿੰਦੇ ਸ਼ੰਕਾ ਕੱਢਿਆ ਉੱਥੇ ਵੀ ਕਰੇ ਇਹ ਹੱਠ ਕਰਕੇ ਬੈਠਾ ਹੋਵੇਗਾ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਜਰੇ ਚ ਉਹਦੇ ਵੱਲ ਨੂੰ ਨਦਰ ਮਿਹਰਤੀ ਕਰਕੇ ਪੁੱਛਿਆ, ਪੁੱਛਣ ਲੱਗੇ ਦੇਗ ਵਿੱਚ ਨਹੀਂ ਦਿਆਲਿਆ ਪੀੜ ਹੁੰਦੀ, ਪੁੱਛਣ ਲੱਗੇ ਕਿਰਪਾਲੂ ਮਿਹਰਬਾਨ ਹੋ ਕੇ ਕਿ ਪਾਣੀ ਉਬਲਦਾ ਹੈ, ਤੇਰਾ ਸੀਰ ਆਲੂ ਉਬਲਦਾ ਪਿਆ, ਤੈਨੂੰ ਪੀੜ ਨਹੀਂ ਹੁੰਦੀ, ਤੂੰ ਸੁਖਮਨੀ ਸਾਹਿਬ ਗਾਈ ਜਾ ਰਿਹਾ। ਦੇਗ ਵਿੱਚ ਨਹੀਂ ਦਿਆਲਿਆ ਪੀੜ ਹੁੰਦੀ, ਪੁੱਛਣ ਲੱਗੇ ਕਿਰਪਾਲੂ ਮਿਹਰਬਾਨ ਹੋ ਕੇ ਵਾਂਗ ਆਲੂ ਦੇ ਉਬਲੇ ਸਰੀਰ ਤੇਰਾ ਬੈਠਾ ਫਿਰ ਵੀ ਅੰਤਰ ਧਿਆਨ ਹੋ ਗਏ।
ਉਹ ਸਹਿਜ ਅਵਸਥਾ ਹੈ ਤੇ ਸਹਿਜ ਅਵਸਥਾ ਵਾਲਾ ਕਦੀ ਨਹੀਂ ਕਹਿੰਦਾ ਮੈਂ ਕੀਤਾ ਹੈ। ਉਹ ਮੇਰੇ ਵਰਗਾ ਟੁੱਟਿਆ ਹੋਇਆ ਕਹਿੰਦਾ ਹੁੰਦਾ ਮੈਂ ਇੰਨਾ ਕੀਤਾ, ਮੈਂ ਐਂ ਕੀਤਾ ਹੈ। ਸਹਿਜ ਅਵਸਥਾ ਵਾਲਾ ਕਹਿੰਦਾ ਤੂੰ ਕੀਤਾ ਹੈ, ਇਹ ਤੇਰੀ ਕਿਰਪਾ ਹੈ। ਤੇ ਤਵਾਰੀਕ ਤੇ ਪੰਨੇ ਕਹਿੰਦੇ ਭਾਈ ਸਾਹਿਬ ਨੇ ਜਵਾਬ ਦਿੱਤਾ ਅੱਗੂ, ਨਹੀਂ ਕਿਹਾ ਵੀ ਦਾਤਿਆ ਮੈਂ ਤੇਰੇ ਚਰਨਾਂ ਚ ਰਹਿ ਕੇ ਇੰਨੀ ਕਮਾਈ ਕੀਤੀ ਏ, ਮੈਂ ਤੇਰੇ ਚਰਨਾਂ ਚ ਰਹਿ ਕੇ ਇੰਨੀ ਬਾਣੀ ਪੜ੍ਹੀ ਏ। ਨਹੀਂ, ਉਹਨਾਂ ਜਵਾਬ ਦਿੱਤਾ ਦਾਤਿਆ ਪੰਜਵੇਂ ਜਾਮੇ ਚ ਤੁਸੀਂ ਹੀ ਸਬਕ ਦਿੱਤਾ, ਇਹ ਤੇ ਪੂਰਨੇ ਤੁਸੀਂ ਪਾਏ ਪੰਜਵੇਂ ਜਾਮੇ ਚ। ਪੰਜਵੇਂ ਜਾਮੇ ਚ ਤੁਸੀਂ ਸਬਕ ਦਿੱਤਾ, ਹੱਡੀ ਰਚਿਆ ਮੇਰੇ ਗਿਆਨ ਹੋ ਕੇ, ਘਾਟੇ ਵੰਧ ਨੀ ਸੌਦਾ ਲਾਭ ਬਹੁਤਾ ਗਲੀ ਯਾਰ ਦੇ ਨਿਕਲਿਆ ਖਾਲਸਾ ਪ੍ਰਵਾਨ ਹੋ ਕੇ। ਕੋਟ ਜਨਮ ਕੇ ਕਿਲ ਬਖਨਾਸੇ, ਕੋਟ ਮਜਨ ਇਸਨਾਨਾ, ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਜ ਧਿਆਨਾ। ਫਿਰ ਉਹ ਨੀ ਕਹਿੰਦਾ ਮੈਨੂੰ ਸੰਤ ਬਣਾ ਦੇ, ਉਹ ਨੀ ਕਹਿੰਦਾ ਮੈਨੂੰ ਬ੍ਰਹਮ ਗਿਆਨੀ ਬਣਾ ਦੇ। ਉਹ ਆਪਣੇ ਨਾਂ ਦੇ ਕੇ ਕਦੀ ਵਿਸ਼ੇਸ਼ਣ ਨਹੀਂ ਲਾਏਗਾ। ਜਿਵੇਂ ਜਿਵੇਂ ਉਹ ਨਾਮ ਚਰਨਾਂ ਨਾਲ ਜੁੜੇਗਾ ਨਾ, ਆਪਣੇ ਨਾਂ ਦੇ ਨਾਲ ਵਿਸ਼ੇਸ਼ਣ ਲਿਆਗਾ। ਦੁਨੀਆਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਆਪਣੇ ਨਾਂ ਨਾਲ ਵਿਸ਼ੇਸ਼ਣ ਲਾਏ ਆ, ਪੈਗੰਬਰਾਂ ਨੇ ਆਪਣੇ ਨਾਂ ਨਾਲ ਵੱਖਰੇ ਵੱਖਰੇ ਵਿਸ਼ੇਸ਼ਣ ਲਾਏ ਆ। ਇਸਲਾਮ ਦੀ ਦੁਨੀਆਂ ਚ ਭਾਵੇਂ ਲਿਖਣਾ ਹੋਵੇ ਤੇ ਭਾਵੇਂ ਬੋਲਣਾ ਹੋਵੇ, 20 ਵਾਰੀ ਲਿਖਣਾ ਪਏ ਨਾ ਤੇ ਉਹ ਕਹਿਣਗੇ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਰਸੂਲ ਅੱਲਾਹ। ਅਸੀਂ ਆ ਬਾਬੇ ਦੀ ਬੀੜ ਕਹਿ ਦਿੰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ, ਜਿੰਨੀ ਤੁਸੀਂ ਬਾਣੀ ਪੜੋਗੇ ਨਾ ਇਲਾਹੀ ਬਾਣੀ, ਤੁਹਾਨੂੰ ਕਿਤੇ ਨਹੀਂ ਮਿਲੇਗਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਂ ਨਾਲ ਵਿਸ਼ੇਸ਼ਣ ਲਾਇਆ ਹੋਵੇ। ਲੇਕਿਨ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿਵੇਂ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਨਾਲ 150 ਵਿਸ਼ੇਸ਼ਣ ਲਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਕਿੰਨੇ ਵਿਸ਼ੇਸ਼ਣ ਲਾਏ ਆ ਕਿ ਸਿੱਖ ਨੂੰ ਆਪਣੇ ਗੁਰੂ ਵਾਸਤੇ, ਆਪਣੇ ਵੱਡਿਆਂ ਵਾਸਤੇ ਵਿਸ਼ੇਸ਼ਣ ਲਾਉਣੇ। ਜਿੱਦਣ ਗੁਰਮੁਖ ਹੁੰਦਾ ਗਿਆ ਆਪਣੇ ਨਾਮ ਨਾਲ ਵਿਸ਼ੇਸ਼ਣ ਜਿਹੜੇ ਨਾ ਉਹ ਹਟਾਉਂਦਾ ਜਾਊਗਾ। ਉਹ ਕਰ ਕਿਰਪਾ ਆਪਣਾ ਦਾਸ ਕੀਨੋ। ਦੁਨੀਆਂ ਦੇ ਵਿੱਚ ਚਾਰ ਸੀਗੇ, ਸ਼ਰਮਾ, ਵਰਮਾ, ਗੁਪਤਾ ਤੇ ਦਾਸ। ਤਿੰਨਾਂ ਨੇ ਉੱਚੇ ਕਵਾਇਆ ਸੀ, ਦਾਸ ਨੂੰ ਸਭ ਤੋਂ ਨੀਵਾਂ ਚਾਹੀਏ। ਜਿਹੜਾ ਨੀਵਾਂ ਸੀਗਾ ਉਹਨੂੰ ਗੁਰੂ ਕੀ ਬਾਣੀ ਚ ਮਾਨ ਮਿਲਿਆ। ਸ਼ਰਮਾ, ਵਰਮਾ ਤੇ ਗੁਪਤਾ ਦਾ ਨਾਂ ਕਿਤੇ ਨਹੀਂ ਆਏਗਾ। ਇੱਥੇ ਤੱਕ ਕਿ ਭਾਈ ਮਤੀ ਦਾਸ ਹੋਰਾਂ ਨੇ ਆਪਣਾ ਨਾਂ ਵੀ ਮਤੀ ਦਾਸ ਰੱਖ ਲਿਆ ਸੀਗੇ, ਹਾਲਾਂਕਿ ਉਹਨਾਂ ਦੀ ਸ਼ਰਮਾ ਕੁੱਲ ਜਿਹੜੀ ਸਾਬਕਾ ਕੁੱਲ ਉਸ ਸ਼ਰਮਾ ਨਾਲ ਏ। ਲੇਕਿਨ ਜਦੋਂ ਗੁਰੂ ਘਰ ਚ ਆਏ ਆਖਿਆ ਨੀ ਮਤੀ ਦਾਸ ਸਤੀ ਦਾਸ, ਵੀ ਅਸੀਂ ਆਪਣੇ ਨਾਂ ਨਾਲ ਦਾਸ ਲਾਵਾਂਗੇ। ਤੇ ਹੁਣ ਕੀ ਦੇ, ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਬੰਧਨ ਤੋੜ ਨਰਾਰੇ, ਵੀ ਮੈਨੂੰ ਹੁਣ ਆਹ ਦਾਤ ਦੇ ਕਿ ਮੈਂ ਤੇਰੇ ਚਰਨਾਂ ਤੇਰੇ ਨਾਮ ਨਾਲ ਜੁੜਿਆ ਰਵਾਂ ਤੇ ਬੰਧਨਾਂ ਨੂੰ ਤੋੜ ਕੇ ਮੈਨੂੰ ਨਿਆਰਾਪਣ ਬਖਸ਼ ਦੇ। ਜਿੱਦਣ ਨਿਆਰਾਪਣ ਆ ਗਿਆ ਉੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਨੇ, ਜਬ ਲਗ ਰੇ ਖਾਲਸਾ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ, ਜਬ ਜਿਹ ਕੇ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਹਿਬ ਜੀ ਨੇ ਕਿਰਪਾ ਕੀਤੀ ਏ, ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਉਹਦੇ ਚਰਨਾਂ ਨੇ ਕਿਤੇ ਗਏ, ਘਰ ਬੈਠੇ ਆ ਬਾਹਰ ਬੈਠੇ ਆ, ਉਹ ਵਾਹਿਗੁਰੂ ਅਕਾਲ ਪੁਰਖ ਹਰ ਥਾਂ। ਦੂਜੇ ਧਰਮਾਂ ਦੀਆਂ ਪੋਥੀਆਂ ਪੜੋਗੇ, ਉਹਨਾਂ ਦੀਆਂ ਪੋਥੀਆਂ ਕਹਿਣਗੀਆਂ ਕਿ ਉਹ ਅਕਾਲ ਪੁਰਖ ਹਰ ਥਾਂ ਨਹੀਂ ਹੈਗਾ। ਜਿੰਨੀਆਂ ਵੀ ਪੋਥੀਆਂ ਤੁਹਾਨੂੰ, ਹਾਲਾਂਕਿ ਵੇਦ ਸ਼ਬਦ ਵੀ ਵੈਦਿਕ ਮਤ ਕਹਿਣਾ ਵੀ ਗਲਤ ਹੈ, ਕਿਉਂਕਿ ਵੇਦ ਨੂੰ ਜੋੜ ਦਿੱਤਾ, ਵੇਦ ਦਾ ਅਰਥ ਹੁੰਦਾ ਗਿਆਨ, ਤੇ ਗਿਆਨ ਉਹ ਉੱਤਮ ਹੈ ਜਿਸ ਗਿਆਨ ਦੇ ਵਿੱਚ ਨਾਮ ਹੈ। ਜਿਵੇਂ ਆਪਾਂ ਆਨੰਦ ਸਾਹਿਬ ਚ ਸਤਿਗੁਰ ਦਾ ਬਚਨ ਪੜ੍ਹਦੇ, ਵੇਦਾਂ ਮੈਂ ਗਿਆਨ ਉੱਤਮ ਸੁਣੇ ਨਾ ਹੀ ਫਿਰੇ ਜੋ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਵੇਦ ਤਾਲਿਆ। ਗਿਆਨ ਉਹ ਉੱਤਮ ਹੈ ਜਿਸ ਗਿਆਨ ਦੇ ਵਿੱਚ ਨਾਮ ਹੈ, ਜਿਹ ਚ ਕਰਮ ਕਾਂਡ ਉਹ ਨਹੀਂ। ਉਹਨਾਂ ਦੀਆਂ ਪੋਥੀਆਂ ਕਹਿੰਦੀਆਂ, ਕੋਈ ਕਹਿੰਦਾ ਦੱਖਣ ਦੇਸ਼ ਚ ਵਸਦਾ ਹੈ, ਕੋਈ ਕਹਿੰਦਾ ਪੱਛਮ ਦੇ ਵਿੱਚ ਵਸਦਾ ਹੈ। ਲੇਕਿਨ ਇੱਕ ਗੁਰੂ ਨਾਨਕ ਦਾ ਘਰ ਹੈ ਜਿਹਨੇ ਇਹ ਆਖਿਆ ਕਿ
ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਿਨੀ ਉਹ ਹੈ ਘੱਟ ਘੱਟ ਮੈਂ ਹਰ ਜੂ ਵਸੇ, ਸੰਤਨ ਕਿਹੋ ਪੁਕਾਰ। ਬਾਬਾ ਫਰੀਦ ਤਾਂ ਹੀ ਪ੍ਰਵਾਨ ਚੜਿਆ ਇਸ ਘਰ ਦੇ ਵਿੱਚ। ਸਹੀ ਮਾਇਨੇ ਚ ਤੁਸੀਂ ਸ਼ਰੀਅਤ ਨੂੰ ਵੇਖੋਗੇ ਤੇ ਬਾਬੇ ਫਰੀਦ ਦੀ ਬਾਣੀ ਨੂੰ ਪੜੋਗੇ ਤੇ ਬਾਬੇ ਫਰੀਦ ਨੇ ਸ਼ਰੀਅਤ ਦੀਆਂ ਧੱਜੀਆਂ ਉਡਾ ਦਿੱਤੀਆਂ ਹੋਈਆਂ ਨੇ ਬਾਬੇ ਫਰੀਦ ਦੀ ਬਾਣੀ ਨੇ। ਫਰੀਦਾ ਖਾਲ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਤਿਸ ਬਣ ਨਹੀਂ ਕੋਏ, ਇਸ ਨੂੰ ਸ਼ਰੀਅਤ ਨਹੀਂ ਬਣਦੀ। ਲੇਕਿਨ ਬਾਬਾ ਫਰੀਦ ਉਸ ਅਕਾਲ ਪੁਰਖ ਨਾਲ ਜੁੜਿਆ ਹੈ। ਫਿਰ ਬਾਬੇ ਫਰੀਦ ਨੇ ਆਖਿਆ ਤੇ ਉਹਦੇ ਗੁਣ ਗਾ, ਹਰ ਗੁਣ ਗਾ ਉਹ ਭਾਈ, ਉਹਦੇ ਗੁਣ ਗਾ, ਉਹ ਤੈਨੂੰ ਹਰ ਸੰਗ ਸਹਾਈ ਪਾਇਆ। ਜਦੋਂ ਤੂੰ ਉਹਦੇ ਗੁਣ ਗਾਏ, ਉਹਦੇ ਚਰਨ ਨਾਲ ਜੁੜਿਆ, ਤੈਨੂੰ ਮੰਗਣ ਦੀ ਲੋੜ ਨਹੀਂ ਹੈਗੀ ਕਿ ਤੇਰੇ ਮਨ ਵਿੱਚ ਆ ਜਾਵੇ ਵੀ ਆਹ ਚਾਹੀਦਾ ਹੈ। ਬਹੁਤ ਐਸੇ ਫਰਮਾਨ ਜਿਹਦੇ ਵਿੱਚ ਇਹ ਫਰਮਾਇਆ ਗਿਆ ਹੈ ਕਿ ਜਦੋਂ ਤੂੰ ਉਹਦੇ ਚਰਨਾਂ ਨਾਲ ਜੁੜਿਆ, ਤੇਰੇ ਮਨ ਵਿੱਚ ਆਇਆ ਵੀ ਆਹ ਹੋਣਾ ਚਾਹੀਦਾ ਹੈ, ਤੇ ਉਸ ਵਾਹਿਗੁਰੂ ਤੇਰੇ ਬਿਨਾਂ ਕਹਿਣ ਤੂੰ ਉਹ ਤੇਰਾ ਪੂਰਾ ਕਰ ਦੇਣਾ। ਮਨ ਚਿੰਦੇ ਸਗਲੇ ਫਲ ਪਾਵ ਹੋ, ਜੀ ਕੈ ਸੰਗ ਸਾਈ। ਜਿੰਨੇ ਤੂੰ ਮਨ ਵਿੱਚ ਤੇਰੇ ਆਉਣਗੇ ਉਹ ਸਾਰੇ ਫਲ, ਕੋਈ ਬੰਦਸ਼

ਬਖਸ਼ਾਂ ਹੀ ਬਖਸ਼ਾਂ ਸਾਹਿਬ ਦੇਣ ਵਾਲੇ ਨੇ, ਕਿਉਂਕਿ ਗੁਰਪੂਰੇ ਦੀ ਗੱਲ ਹੋਈ ਹੈ, ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਸੂਚਨਾਵਾਂ ਹੁਣ ਦਸਵੰਧ ਕੱਢਣ ਲਈ ਜੋ ਬਿਲਡਿੰਗਾਂ ਬਣ ਰਹੀਆਂ ਉਹਨਾਂ ਲਈ ਬੇਨਤੀ, ਸਰਬੱਤ ਦੇ ਭਲੇ ਲਈ ਸਹਿਜ ਪਾਠ ਰੱਖਣ ਲਈ ਬੇਨਤੀ। ਮੈਂ ਬਹੁਤ ਸੰਖੇਪ ਰੂਪ ਚੱਲ ਰਿਹਾ ਜੀ, ਕਿਉਂਕਿ ਮੇਰੇ ਪਾਸ ਬਹੁਤ ਲੰਬੀ ਲਿਸਟ ਹੈਗੀ ਆ ਸੂਚਨਾਵਾਂ ਦੀ, ਅਤੇ ਸਾਰਾ ਸਤੰਬਰ ਦਾ ਮਹੀਨਾ ਸਮਰਪਿਤ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ, ਜਿਸ ਦੇ ਵਿੱਚ ਆਪਾਂ ਨੇ ਇਹ ਡਿਸਾਈਡ ਕੀਤਾ ਕਿ ਉੱਥੋਂ ਦੀ ਸੇਵਾਦਾਰ ਕਮੇਟੀ ਨੇ, ਧਾਰਮਿਕ ਕਮੇਟੀ ਨੇ, ਕਿ ਇਹ ਸਾਰਾ ਮਹੀਨਾ ਜੋ ਹੈ ਉਸ ਦੇ ਵਿੱਚ ਆਪਾਂ ਜਪਜੀ ਸਾਹਿਬ ਦੇ ਨਾਲ ਜੁੜੀਏ, ਪਾਠ ਸਰਵਣ ਕਰੀਏ, ਕੀਰਤਨ ਵੀ ਹੋਣਾ ਅੱਜ ਉਸ ਦਾ 12:30 ਵਜੇ ਭਾਈ ਸਾਹਿਬ ਸਤਨਾਮ ਸਿੰਘ ਜੀ ਦੇ ਜਥੇ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਕੀਰਤਨ ਕਰਨਾ। ਸੰਗਤਾਂ ਨੂੰ ਬੇਨਤੀ ਆ ਉਸ ਟਾਈਮ ਆਪ ਜੀ ਨੇ ਪਹਿਲਾਂ ਹੀ ਆ ਕੇ ਬਿਰਾਜਮਾਨ ਹੋ ਜਾਣਾ ਤਾਂ ਕਿ ਆਪ ਜੀ ਵੀ ਕੀਰਤਨ ਦੇ ਨਾਲ ਜੁੜ ਸਕੋ, ਕਿਉਂਕਿ ਸੌਖਾ ਕੰਮ ਨਹੀਂ ਹੈ ਉਹਨਾਂ ਦਾ ਕੀਰਤਨ ਜਪਜੀ ਸਾਹਿਬ ਜੀ ਦਾ। ਬਾਕੀ ਜਨ ਹੋ ਰਾਗਾਂ 'ਚ ਨੇ, ਇਹ ਰਾਗ 'ਚ ਨਹੀਂ ਹੈਗੇ ਜਪਜੀ ਸਾਹਿਬ ਜੀ, ਸਿਰਫ ਇਹ ਬਾਣੀ ਆ ਜਿਹੜੀ ਰਾਗ ਦੇ ਵਿੱਚ ਨਹੀਂ ਹੈਗੀ, ਬਾਕੀ 31 ਰਾਗ ਹਨ। 31 ਰਾਗ ਦਰਬਾਰ ਹੋਣ ਜਾ ਰਿਹਾ ਜੀ ਆਉਂਦੇ ਵੀਕਐਂਡ, ਉਹ ਹੈ 11, 12, 13 ਸਤੰਬਰ ਨੂੰ, ਅਤੇ ਆਪ ਜੀ ਨੂੰ ਵੱਖ ਵੱਖ ਥਾਂ 'ਤੇ ਪੋਸਟਰ ਲੱਗੇ ਨੇ, ਸਮਾਂ ਉਹਨਾਂ 'ਤੇ ਲਿਖਿਆ, ਮੈਂ ਇੱਥੇ ਨਹੀਂ ਸਮਾਂ ਦੇ ਸਕਣਾ। ਹੁਣ ਕਾਲਜ ਪ੍ਰੈਪ ਵਾਲਿਆਂ ਨੇ ਕਲਾਸਾਂ ਵੀ 13 ਸਤੰਬਰ ਤੋਂ ਸ਼ੁਰੂ ਕਰ ਦੇਣੀਆਂ, ਉਸ ਤੋਂ ਲਾਭ ਉਠਾਓ 6th grade ਤੋਂ ਲੈ ਕੇ 12th ਤੱਕ ਦੇ ਬੱਚੇ ਬੱਚੀਆਂ ਨੂੰ ਦਾਖਲ ਕਰਾ ਕੇ ਪੈਦਾ ਲਾਓ, ਕਿਉਂਕਿ ਬਾਹਰ ਸਾਨੂੰ $1000 ਦੇਣੇ ਪੈਂਦੇ ਨੇ। ਉਹਨਾਂ ਨੇ ਮੈਥ, ਸਾਇੰਸ, ਇੰਗਲਿਸ਼ ਅਤੇ ਰੋਬੋਟਿਕਸ ਦੀ ਪੜ੍ਹਾਈ ਕਰਾਉਣੀ ਹੈਗੀ ਆ, ਜਿਹੜੀ ਕਿ ਬਹੁਤ ਜ਼ਰੂਰੀ ਆ। ਗ੍ਰੇਡ ਚੰਗੇ ਹੋਣਗੇ ਤਾਂ ਚੰਗੇ ਬਣ ਜਾਣਗੇ ਉਹ। 13 ਤਰੀਕ ਨੂੰ 31 ਰਾਗ ਦਰਬਾਰ ਦੇ ਵਿੱਚ ਹੀ ਆ ਰਿਹਾ ਜੀ, 12 ਨੂੰ ਪ੍ਰਕਾਸ਼ ਪਹਿਲਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਆਪਾਂ ਮਨਾ ਰਹੇ ਹਾਂ ਸਾਰਾ ਮਹੀਨਾ। 7 ਸਤੰਬਰ 13 ਨੂੰ ਗੁਰਤਖਤ ਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ, 14 ਸਤੰਬਰ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, 17 ਸਤੰਬਰ ਨੂੰ ਸੰਗਰਾਂਦ, ਅਤੇ 18 ਨੂੰ ਵਿਆਹ ਪੁਰਬ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ। ਅਤੇ ਚੇਤਾ ਰੱਖੀਏ ਹੁਣ ਇਸ ਦੇ ਨਾਲ ਹੀ 27 ਨੂੰ ਆਪਾਂ ਨੇ ਰੱਖਿਆ ਹੈਗਾ ਪਹਿਲੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਸਹਿਜ ਪਾਠ ਦੇ ਭੋਗ ਪੈਣੇ ਨੇ, ਜੋ ਪਹਿਲੀ ਲੋਕਿਆ ਸੀ, ਨਾਲ ਉਸ ਦੇ ਨਗਰ ਕੀਰਤਨ ਵੀ ਹੈ ਜੀ, ਭਾਵੇਂ ਅੰਦਰ ਆਪਣੇ ਹੱਥ ਦੇ ਵਿੱਚ ਹੀ ਹੈ ਪਰ ਨਗਰ ਕੀਰਤਨ ਹੈਗਾ। ਸੋ ਉਹ ਵੀ ਚੇਤਾ ਰੱਖੀਏ। ਅਤੇ ਸ਼ਹੀਦਾਂ ਦੀ ਗੱਲ ਕਰੀਏ, 1 ਅਕਤੂਬਰ 'ਤੇ ਮੈਂ ਗੱਲ ਕਰ ਰਿਹਾ ਹੁਣ, ਉਹ ਸ਼ਹੀਦੀ ਆ ਰਹੀ ਆ ਭਾਈ ਸੁੱਖਾ ਅਤੇ ਭਾਈ ਜਿੰਦਾ ਜੀ ਦੀ, ਜਿਨ੍ਹਾਂ ਦਾ ਪੂਰਾ ਨਾਂ ਹੈ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ, ਉਹ 9 ਅਕਤੂਬਰ ਨੂੰ ਆਪਾਂ ਮਨਾ ਰਹੇ ਹਾਂ ਜੀ। ਬਾਕੀ ਸੂਚਨਾਵਾਂ ਬਹੁਤ ਨੇ ਜੀ, ਫਿਰ ਉਸ ਪਾਸੇ ਨਾ ਆਪਾਂ ਸਮਾਂ ਦੇਈਏ। ਅਤੇ ਆ ਹੁਣ ਪਹਿਲਾ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਗਲਾ ਸਮਾਂ ਸਰਵਨ ਕਰੀਏ, ਹੋਈਆਂ ਭੁੱਲਾਂ ਦੇ ਖਿਮਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਨ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਆਓ ਗੁਰਾਂ ਦੀ ਬਖਸ਼ੀ ਫਤਿਹ ਸੰਤ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਾਤਸ਼ਾਹ ਆਪਾਂ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪਣੇ ਜੀ ਨੂੰ ਇਲਾਹੀ ਬਾਣੀ ਦੇ ਰਸਤੇ ਦੇ ਕੀਰਤਨ ਸਰਵ ਮੁਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸਾਰਾ ਸਤੰਬਰ ਦਾ ਮਹੀਨਾ ਜੋ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ। ਇਸ ਦੇ ਵਿੱਚ ਪਹਿਲੀ ਸਤੰਬਰ ਨੂੰ ਸ੍ਰੀ ਸਹਿਜ ਪਾਠ ਰੱਖੇ ਗਏ ਸਨ। ਇਸ ਦੇ ਸੰਬੰਧ ਦੇ ਵਿੱਚ 27 ਨੂੰ ਭੋਗ ਪੈਣੇ ਨੇ ਜੀ, ਅਤੇ 27 ਨੂੰ ਛੋਟਾ ਨਗਰ ਕੀਰਤਨ ਵੀ ਹੋਣਾ, ਇਹ ਵੀ ਆਪਾਂ ਨੋਟ ਕਰ ਲਈਏ। ਇਸੇ ਸੰਬੰਧ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੋ ਪਹਿਲੀ ਬਾਣੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਵੀ ਆਪਾਂ ਇਸ ਮਹੀਨੇ ਚੇਤੇ ਕਰਨੀ ਸਭ ਨੇ, ਕਿਉਂਕਿ ਹਰ ਸਿੱਖ ਨੂੰ ਇਹ ਉਪਦੇਸ਼ ਹੈ ਕਿ ਉਹ ਜਪਜੀ ਸਾਹਿਬ ਜੀ ਦੀ ਬਾਣੀ ਜ਼ਬਾਨੀ ਚੇਤੇ ਕਰੇ। ਮੈਂ ਕੁਝ ਆਪਣੇ ਜੀਵਨ ਦੇ ਅੰਦਰ ਕੁਝ ਵਿਅਕਤੀਆਂ ਨੂੰ ਜਾਣਦਾ ਜਿਹੜੇ ਬਿਲਕੁਲ ਨਹੀਂ ਪੜ੍ਹੇ, ਪਰ ਜਪਜੀ ਸਾਹਿਬ ਜੀ ਦੀ ਬਾਣੀ ਚੇਤੇ ਹੋ ਗਈ ਉਹਨਾਂ ਨੂੰ। ਬਿਲਕੁਲ ਨਹੀਂ ਪੜ੍ਹੇ, ਉੜੈੜਾ ਵੀ ਨਹੀਂ, ਨਾ ਏ ਬੀ ਸੀ, ਕੁਛ ਵੀ ਨਹੀਂ। ਕਿਉਂ? ਉਹ ਰੋਜ਼ ਸੁਣਦੇ ਸੀਗੇ, ਇਸ ਕਰਕੇ। ਸੋ ਆਪਾਂ ਵੀ ਕੋਸ਼ਿਸ਼ ਕਰੀਏ ਅਤੇ ਅੱਜ ਜਪਜੀ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਵੀ ਹੋਣਾ ਹਰ ਐਤਵਾਰ ਹੋਇਆ ਕਰਨਾ ਸਤੰਬਰ ਦੇ ਵਿੱਚ। ਅੱਜ ਵੀ ਹੈ, 12:30 ਵਜੇ ਸ਼ੁਰੂ ਹੋਣਾ। ਆਪ ਜੀ ਨੇ ਆ ਕੇ ਕੀਰਤਨ ਦੇ ਵਿੱਚ ਹਿੱਸਾ ਲੈਣਾ, ਨਾਲ ਬੋਲ ਕੇ ਆਨੰਦ ਮਾਣਨਾ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਲੈਣੀਆਂ। ਕੀਰਤਨ ਕਰ ਰਹੇ ਹੋਣਗੇ ਭਾਈ ਸਾਹਿਬ ਪਾਸ ਰਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ, ਉਹਨਾਂ ਦੀ ਡਿਊਟੀ ਲੱਗੀ ਹੈਗੀ ਹੈ ਜੀ। ਸੋ ਇਹ ਚੇਤਾ ਰੱਖੀਏ ਸਾਰਾ ਸਤੰਬਰ ਦਾ ਮਹੀਨਾ। ਹੁਣ ਬਾਕੀ ਸੂਚਨਾਵਾਂ ਅਤੇ ਸੰਬੰਧ ਕੱਢਣ ਲਈ ਬੇਨਤੀ ਹੈ। ਨੌਰਥ ਅਤੇ ਸਾਊਥ ਸਾਹ ਜੋ 2 ਸਟੋਰੀ ਬਣਾ ਰਹੇ ਹਨ, ਡਬਲ ਸਟੋਰੀ, ਜਿਨ੍ਹਾਂ ਨੇ ਅੱਗੇ ਜੇ ਸੰਬੰਧ ਕੱਢੀ ਗੁਰੂ ਦੀਆਂ ਬਖਸ਼ਿਸ਼ਾਂ ਲਈਆਂ, ਉਹਨਾਂ ਦਾ ਧੰਨਵਾਦ। ਬਾਕੀਆਂ ਨੂੰ ਵੀ ਬੇਨਤੀ ਹੈ। ਇਸ ਤਰ੍ਹਾਂ ਸੰਬੰਧ ਦੇ ਭਲੇ ਦੇ ਵਾਸਤੇ ਸਹਿਜ ਪਾਠ ਬਹੁਤ ਸਾਰੇ ਰੱਖੇ ਨੇ ਘਰਾਂ 'ਚ, ਬਾਕੀਆਂ ਨੂੰ ਵੀ ਬੇਨਤੀ ਹੈ। ਅਕਤੂਬਰ ਦੇ ਖੀਰ 'ਚ ਉਹਨਾਂ ਦੇ ਭੋਗ ਪੈਣਗੇ ਜੀ। ਸੋ ਉਹ ਵੱਖਰਾ ਪ੍ਰੋਗਰਾਮ ਹੈਗਾ, ਉਸ ਦੇ ਭੋਗ ਵੱਖਰੇ ਅਕਤੂਬਰ 'ਚ ਪੈਣੇ ਨੇ। ਜੇ ਜਦੋਂ ਰੱਖਣਾ, ਆਪ ਜੀ ਨੇ ਆਪਣਾ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦੇਣਾ 408-712-4145 'ਤੇ, ਤਾਂ ਕਿ ਆਪ ਜੀ ਦਾ ਨਾਂ ਅਰਦਾਸ ਵਿੱਚ ਸ਼ਾਮਲ ਹੋ ਸਕੇ। ਅਤੇ ਅੱਜ ਕਾਲਜ ਪ੍ਰੈਪ ਵਾਲਿਆਂ ਨੇ ਵੀ ਆਉਣਾ, 2-3 ਮਿੰਟ ਦਾ ਸਮਾਂ ਹੈ। ਕਲਾਸਾਂ ਉਹਨਾਂ ਦੀਆਂ ਅਗਲੇ ਐਤਵਾਰ 13 ਤੋਂ ਸ਼ੁਰੂ ਹੋ ਰਹੀਆਂ। 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਬੱਚੀਆਂ ਨੂੰ ਦਾਖਲ ਕਰਾ ਕੇ ਲਾਭ ਉਠਾਓ ਜੀ, ਕਿਉਂਕਿ ਬਾਹਰ ਆਪਾਂ ਜੇ ਅਕੈਡਮੀਆਂ ਵਿੱਚ ਦਾਖਲ ਕਰਾਉਂਦੇ ਹਾਂ, ਮੈਥ, ਸਾਇੰਸ, ਇੰਗਲਿਸ਼ ਅਤੇ ਰੋਬੋਟਸ ਦੀ ਉਹਨਾਂ ਨੇ ਪੜ੍ਹਾਈ ਕਰਾਉਣੀ ਹੈ, ਤਾਂ ਕਿ ਚੰਗੇ ਗ੍ਰੇਡ ਆ ਜਾਣਾ ਉਹਨਾਂ ਦੇ ਸਕੂਲ ਦੇ ਵਿੱਚ ਵੀ, ਅਤੇ ਫਿਰ ਅੱਗੇ ਕਾਲਜ 'ਚ ਚੰਗੇ ਬਣ ਜਾਣਗੇ ਉਹ। ਸੋ ਉਹ ਇੱਥੇ ਆਪਾਂ ਥੋੜ੍ਹੇ ਪੈਸਿਆਂ 'ਚ ਹੀ ਹੋ ਜਾਣਾ, ਬਹੁਤ ਘੱਟ ਪੈਸੇ ਹੈਗੇ, ਅਤੇ ਉੱਥੇ ਬਾਹਰ ਆਪਾਂ ਇੱਕ ਇੱਕ ਸਬਜੈਕਟ 'ਤੇ ਕਈ ਕਈ ਹਜ਼ਾਰ ਦੇਣੇ ਆ, ਇਹ ਨੋਟ ਕਰ ਲਓ। ਕੱਤੀ ਰਾਗ ਦਰਬਾਰ ਵੀ ਆਉਂਦੇ ਹਫ਼ਤੇ ਆ ਰਿਹਾ ਜੀ, ਸ਼ੁੱਕਰ ਛਿੰਛਰ ਹੈ, 11-12-13 ਸਤੰਬਰ ਨੂੰ। ਉਸ ਵਿੱਚ ਹਾਜ਼ਰੀਆਂ ਜ਼ਰੂਰ ਭਰਨ ਦੀ ਕਿਰਪਾ ਕਰਨੀ, ਗੁਰੂ ਦੀਆਂ ਬਖਸ਼ਾਂ ਲੈਣੀਆਂ। ਇਸ ਦੇ ਵਿਚਕਾਰ ਹੀ ਆ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 12 ਸਤੰਬਰ ਨੂੰ। ਉਸ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲਦੇ ਰਹਿਣੇ ਨੇ, ਸਾਰਾ ਮਹੀਨਾ ਹੀ ਚੱਲਣੇ ਨੇ, ਉਹ ਦਿਨ ਵੀ ਹੋਣੇ ਨੇ। 13 ਸਤੰਬਰ ਨੂੰ ਹੈ ਜੀ ਗੁਰੂ ਤਖ਼ਤ ਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ, 14 ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, 17 ਸਤੰਬਰ ਨੂੰ ਸੰਗਰਾਂਦ ਹੈਗੀ ਹੈ, 18 ਸਤੰਬਰ ਨੂੰ ਵਿਆਹ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀ। ਅਤੇ ਬਾਕੀ ਸੂਚਨਾ ਬਹੁਤ ਨੇ, ਗੁਰੂ ਦੀ ਕਿਰਪਾ ਨਾਲ ਸਾਰਾ ਸਤੰਬਰ ਦਾ ਮਹੀਨਾ ਗੁਰਪੁਰਬਾਂ ਵਾਲਾ ਹੀ ਹੈਗਾ ਕਹਿ ਲਓ। ਅਤੇ ਹੁਣ ਮੈਂ ਇੱਥੇ ਹੀ ਸਮਾਪਤੀ ਕਰਦਾ ਹੋਇਆ ਬੇਨਤੀ ਕਰਾਂ ਭਾਈ ਸਾਹਿਬ ਓਮਕਾਰ ਸਿੰਘ ਜੀ ਤੇ ਉਹਨਾਂ ਜਥੇ ਨੂੰ ਕਿ ਉਹ ਰਾਜ ਬਣ ਦੇ ਕੀਰਤਨ ਸਾਹਿਬ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਗਾ ਸਕਦਾ ਹੈ ਜ਼ਰੂਰ ਗਾਏ, ਜਿਹੜਾ ਨਹੀਂ ਵੀ ਗਾ ਸਕਦਾ ਉਹਨੂੰ ਵੀ ਬੇਨਤੀ ਹੈ। ਮਹਾਰਾਜ ਦੇ ਬਚਨ ਨੇ ਜਿਸ ਰਸਨਾ ਤੇ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਆ ਜਾਏ, ਇਸ ਤੋਂ ਉੱਤੇ ਹੋਰ ਕੁਝ ਨਹੀਂ। ਇਸ ਤੇ ਉਪਰ ਨਾ ਹੀ ਵਿਚਾਰ ਜਾ ਕੇ ਰਸਨਾ ਰਾਹੀ ਮਨ ਵਿੱਚ ਉਤਾਰ ਲੈਣਾ। ਕਹਿੰਦੇ ਨੇ ਕਿਸੇ ਫਕੀਰ ਨੂੰ ਕਿਸੇ ਗੁਰਮੁਖ ਨੇ ਪੁੱਛਿਆ ਵੀ ਜਦੋਂ ਗੁਰੂ ਨਾਨਕ ਅਕਾਲ ਪੁਰਖ ਖੁਸ਼ ਹੋਵੇ ਉਹਦੀ ਨਿਸ਼ਾਨੀ ਕੀ ਹੈ? ਵੀ ਪੈਸਾ ਜ਼ਿਆਦਾ ਮਿਲ ਜਾਂਦਾ ਹੈ, ਦੁਨੀਆਂ ਦੀ ਬੱਲੇ ਬੱਲੇ ਧਨ ਪਦਾਰਥ। ਫਕੀਰ ਕਹਿੰਦਾ ਨਹੀਂ। ਕਹਿੰਦੇ ਫਿਰ ਕੀ ਨਿਸ਼ਾਨੀ? ਉਹ ਮਸਤਾਨਾ ਜੋਗੀ ਪਤਾ ਕੀ ਕਹਿੰਦਾ ਹੈ, ਬਾਕੀ ਤੇ ਸਾਰਾ ਜੰਜਾਲ ਹੀ ਹੈ, ਗੁਜਰਾਨ ਹੀ ਹੈ। ਜਦੋਂ ਉਹ ਖੁਸ਼ੀਆਂ ਦੇ ਘਰ ਵਿੱਚ ਆਏ ਉਹ ਚੌਂਕੜਾ ਮਾਰ ਕੇ ਤੈਨੂੰ ਕੀਰਤਨ ਬਖਸ਼ਿਸ਼ ਕਰਦਾ ਹੈ, ਤੂੰ ਸਮਾਧੀ ਵਿੱਚ ਲੀਨ ਹੋ ਕੇ ਮਨ ਦੀਆਂ ਤਾਰਾਂ ਉਹਦੇ ਨਾਲ ਜੋੜ ਕੇ ਬਾਣੀ ਗਾਏ, ਇੰਜ ਜਾਣੀ ਬਾਬਾ ਨਾਨਕ ਤੇਰੇ ਤੇ ਨਿਹਾਲ ਹੈ, ਤਾਂ ਹੀ ਬੈਠਾ ਨਾ ਤੇਰੇ ਤੇ ਖੁਸ਼ ਹੈ। ਤੇ ਫਿਰ ਵੀ ਨਾ ਆਪਾਂ ਗਾਈਏ, ਖੁਸ਼ੀਆਂ ਲੈ ਕੇ ਨਾ ਜਾਈਏ। ਸਤਿਗੁਰੂ ਕਹਿ ਰਹੇ ਨੇ ਦੁੱਖ ਵੀ ਸੁੱਖ ਬਣਦੇ ਵੇਖੇ ਨੇ ਜਿਨ੍ਹਾਂ ਨੇ ਬਾਬੇ ਨਾਨਕ ਦੀ ਬਾਣੀ ਨੂੰ ਸਵਾਸਾਂ ਦੀ ਮਾਲਾ ਬਣਾ ਕੇ ਜਪਣ ਦਾ ਯਤਨ ਕੀਤਾ। ਤੇ ਦੁਨੀਆ ਵਾਲੇ ਉਹ ਕਹਿੰਦੇ ਨੇ ਸੁੱਖ ਵੀ ਦੁੱਖ ਬਣਦੇ ਵੇਖੇ ਨੇ ਜਿਨ੍ਹਾਂ ਨੇ ਬੇਸ਼ੁਕਰੇ ਹੋ ਕੇ ਦੁਨੀਆ ਨੂੰ ਹੀ ਸਾਰਾ ਕੁਝ ਸਮਝ ਲਿਆ ਹੈ, ਤੇ ਜਿਨ੍ਹਾਂ ਨੇ ਉਹਦੇ ਗੁਣ ਗਾਏ ਉਹਨਾਂ ਦੇ ਦੁੱਖ ਵੀ ਸੁੱਖ ਬਣ ਗਏ। ਜਿਹੜੇ ਬੇਸ਼ੁਕਰੇ ਹੋ ਕੇ ਨਿਰੰਕਾਰ ਨੂੰ ਭੁੱਲ ਕੇ ਦੁਨੀਆਂ ਵਿੱਚ ਗੁਆਚ ਗਏ ਉਹਨਾਂ ਦੇ ਸੁੱਖ ਵੀ ਦੁੱਖ ਬਣ ਜਾਂਦੇ।

ਸਰੀਰ ਨੂੰ ਘਰ ਆਖਿਆ, ਹਿਰਦੇ ਨੂੰ। ਜਿਸ ਬੋਡੀ ਵਿੱਚ ਹੀ ਸੁੱਖ ਨਹੀਂ, ਇੱਟਾਂ ਦੀਆਂ ਦੀਵਾਰਾਂ ਵਿੱਚ ਵੀ ਸੁੱਖ ਨਹੀਂ। ਜੇ ਮਨ ਦਾ ਜੀ ਨਹੀਂ, ਕਮਾਇਆ ਹੋਇਆ ਧਨ ਵੀ ਕਿਸੇ ਕੰਮ ਦਾ ਨਹੀਂ। ਜੇ ਮਨ ਬੇਚੈਨ ਹੈ, ਸਤਿਗੁਰੂ ਕਹਿੰਦੇ ਨੇ ਜਨਮ ਹੈ ਪਰ ਜੀਵਨ ਕੋਈ ਚੰਗਾ ਨਹੀਂ। ਜਨਮ ਵੱਖਰੀ ਚੀਜ਼ ਹੈ, ਜੀਵਨ ਵੱਖਰੀ ਚੀਜ਼ ਹੈ। ਜਨਮ ਲੈ ਕੇ ਜਿਨ੍ਹਾਂ ਨੇ ਜੀਵਨ ਕਮਾਇਆ, ਉਹਨਾਂ ਦਾ ਫਿਰ ਜਿਉਂਦਿਆਂ ਜੀ ਸਵਰਗ ਬਣ ਗਿਆ, ਜੀਵਨ ਵੀ ਤੇ ਅਗਲਾ ਸਮਾਂ ਵੀ ਕਰਮਾਂ ਵਾਲਾ। ਇੱਕ ਇੱਕ ਪੰਕਤੀ ਲਓ ਲਾਹਾ।

ਗੁਰੂ ਅਰਜਨ ਦੇਵ ਬੜਾ ਸੌਖਾ ਕੰਮ ਕੀਤਾ, ਸਭ ਤੋਂ ਸੌਖਾ ਕੰਮ ਕੀਤਾ। ਵਸਤੂ ਉੱਠਦਿਆਂ ਬਹਿੰਦਿਆਂ ਸੌਣ ਲੱਗਿਆਂ ਜਾਗਣ ਲੱਗਿਆਂ ਉਹਦਾ ਨਾਮ ਲੈ ਗਿਆ ਕਰ, ਉਹਦਾ ਸ਼ੁਕਰਾਨਾ ਕਰੀ ਜਾਇਆ ਕਰ। ਮਹਾਰਾਜ ਫਿਰ ਕੀ ਹੋਏਗਾ? ਕਹਿੰਦੇ ਨੇ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਜਿਹੜਾ ਰਸ ਗੁਰਦੁਆਰੇ ਵਿੱਚ ਆਇਆ ਉਹ ਰਸ ਤੇਰੇ ਘਰ ਵੀ ਆ ਜਾਏਗਾ। ਜਿੰਨੇ ਵੀ ਬੈਠੇ ਹੋ ਵੀਰ ਬਜ਼ੁਰਗ ਭੈਣਾਂ, ਕਰਿਓ ਕਿਰਪਾ ਸਾਰੇ ਅਰਦਾਸ ਬਣ ਜਾਏ ਸਭ ਜੀ।

ਇਹ ਅਰਦਾਸ ਬਣ ਜਾਏ, ਦਾਤਾ ਮੇਰੇ ਹਿਰਦੇ ਵਿੱਚ ਤੁਹਾਡਾ ਵਾਸਾ ਹੋ ਜਾਏ, ਦਇਆ ਕਰੋ ਬਸੋ ਮਨ ਆਏ, ਮੋਹੇ ਨਿਰਗੁਣ ਲੀਜੇ ਆਓ। ਇਹ ਪਾਵਨ ਪੰਕਤੀਆਂ ਇੱਕ ਵਾਰੀ ਸਾਰੇ ਰਲ ਕੇ ਕਹਿ ਦਈਏ। ਸਤਿਗੁਰੂ ਕਹਿੰਦੇ ਨੇ ਜਦੋਂ ਸੰਗਤ ਅਰਦਾਸ ਕਰੇ ਨਾ, ਤੇ ਫਿਰ ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ।

ਦੁੱਧ ਵਾਲਾ ਦੁੱਧ ਲੈ ਗਿਆ, ਪੁੱਤ ਵਾਲਾ ਪੁੱਤਰ ਲੈ ਗਿਆ, ਕੋਈ ਘਰ ਤੇ ਜ਼ਮੀਨ ਜਾਇਦਾਦ ਲੈ ਗਿਆ, ਪਰ ਕੋਈ ਵਿਰਲਾ ਹੀ ਹੈ ਜਿਹੜਾ ਦੇਣ ਵਾਲੇ ਨੂੰ ਲੈ ਗਿਆ। ਮਹਾਰਾਜ ਮੈਂ ਤੁਹਾਨੂੰ ਲੈਣ ਵਾਸਤੇ ਆਇਆ, ਮੇਰੇ ਘਰ ਵਿੱਚ ਤੁਹਾਡੀ ਬਾਣੀ ਦਾ ਵਾਸਾ, ਤੁਹਾਡੇ ਨਾਮ ਸਿਮਰਨ, ਜਿੱਥੇ ਤੁਹਾਡਾ ਨਾਮ ਉੱਥੇ ਤੁਸੀਂ ਹਾਜ਼ਰ ਹੋ। ਬੜਾ ਪਿਆਰਾ ਵਚਨ ਹੈ, ਮਹਾਰਾਜ ਕੋਲੋਂ ਇਹ ਅਸੀਸ ਲਈਏ। ਜਦੋਂ ਸੰਗਤ ਮਿਲ ਕੇ ਗਾਉਂਦੀ ਹੈ ਨਾ, ਕਹਿੰਦੇ ਨੇ ਫਿਰ ਸਾਡੀ ਕਈ ਪੀੜ੍ਹੀਆਂ ਦਾ ਭਲਾ ਹੋ ਜਾਂਦਾ, 21 ਕੁੱਲਾਂ ਵੀ ਤਰ ਜਾਂਦੀਆਂ ਨੇ ਜੇ ਕੋਈ ਭਾਵਨਾ ਬਣਾ ਕੇ ਗਾਏ।

0: महाराज मेर करन, मंगना से हर रोज है, मंग मंग के कित जिंदगी ना बीत जाए, मंगदया मंगदया जिंदगी लंघ ना जाए, कहते ने वो भी मंग लेना जो अगे भी ना जाए। ईहां खाट चलो हर लाहा आगे बसन सुहेला। महाराज सबदा गाया सबदा सुनया परवान कर लैन, बड़ी भावना ते प्यार ना तुसी हाजरियां भरिया ने। ये उदर है जिथे बिन बोलिया सब कुछ जा, इत्थे भावना नू भाग लगदे ने। जिवें घर विच बेअंत सेवावां सरदार जगमोहन सिंह जी वर्गे बेअंत ऐसियां रूहां लाहा लै रहियां ने, सदा ही सेवा करके जीवन नू उच्चा ते सुच्चा बनाइए। आओ भाई साहब जी, भाई गुरु मेल सिंह जी हजूरी रागी श्री दरबार साहब आ गए ने। अगला प्रोग्राम बड़े प्यार नाल स्टेज तो सरवण करो जी, फतेह बुलाओ। वाहेगुरु जी का खालसा,
1: वाहेगुरु जी की फतेह। कुरपुर है कृपा धारी, पूरी लोच हमारी, धन धन सा गुरु ग्रंथ साहिब दे पावन पवित्र इलाही दरबार दी हाजरियां भर के इलाही मन दे कथा कीर्तन शरण करके बख्शन लै रही परम सत्कार जो सत्संग जीओ। वाहेगुरू जी का खालसा, वाहेगुरू जी की फतेह। यह सन भाई साहब ओंकार सिंह जी उन्ने बारे तो उन्होंने कीर्तन जी सा जिन्होंने आप जी इलाही मन के कीर्तन सरवण करवाए ने, उन्होंने हार्दिक धन्यवाद। हूँ कुछ सूचनावां ਅਤੇ ਨਾਲ ਹੀ ਬੇਨਤੀ ਹੈ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲਿਆਂ ਨੂੰ ਕਿ ਉਹ ਤਿਆਰੀ ਆਰੰਭ ਦੇਣ, ਅਤੇ ਉਹਨਾਂ ਦਾ ਸਮਾਂ ਹੋਵੇਗਾ ਜੀ ਠੀਕ 12:30 ਤੱਕ। 12:30 ਠੀਕ ਆ ਕੇ ਸਾਡੇ ਪਾਸ ਕਾਲਜ ਪ੍ਰੈਪ ਵਾਲਿਆਂ ਨੇ 2-3 ਮਿੰਟ ਦੀ ਸੂਚਨਾ ਦੇਣੀ ਹੈ। ਨਾਲ ਹੀ ਉਸ ਵੇਲੇ ਸ਼੍ਰੀ ਜਪਜੀ ਸਾਹਿਬ ਜੀ ਦੇ ਕੀਰਤਨ ਸ਼ੁਰੂ ਹੋ ਜਾਣੇ, ਭਾਈ ਸਾਹਿਬ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੇ ਕਰਨੇ, ਅਤੇ ਆਪ ਜੀ ਨੂੰ ਬੇਨਤੀ ਹੈ ਰਾਜਮਾਨ ਰਹਿਣ ਦੀ ਕਿਰਪਾ ਕਰਨੀ, ਹਾਜ਼ਰੀ ਭਰ ਕੇ ਲਾਹਾ ਲੈਣਾ। ਥੋੜ੍ਹੀਆਂ ਸੂਚਨਾਵਾਂ ਦੇ ਲਵਾਂ ਹੁਣ। ਇੱਕ ਤਾਂ ਸਾਰਾ ਮਹੀਨਾ ਜਪਜੀ ਸਾਹਿਬ ਜੀ ਦੇ ਪਾਠ ਚੇਤੇ ਕਰਨ ਲਈ, ਉਹਨਾਂ ਦੀ ਕਥਾ, ਉਹਨਾਂ ਦਾ ਕੀਰਤਨ ਹਰ ਐਤਵਾਰ, ਸੋ ਇਹ ਚੇਤੇ ਰੱਖੀਏ। ਇਹ ਸਾਰਾ ਕੁਛ ਕੀਤਾ ਜਾ ਰਿਹਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ, ਜੋ 12 ਤਰੀਕ ਨੂੰ ਆ ਰਿਹਾ ਹੈਗਾ, 12 ਸਤੰਬਰ ਨੂੰ। ਅਤੇ ਉਸੇ ਸੰਬੰਧ ਵਿੱਚ ਹੀ 31 ਰਾਗ ਦਰਬਾਰ ਵੀ ਹੋ ਰਿਹਾ 11-12-13 ਨੂੰ। ਉਸੇ ਸੰਬੰਧ ਦੇ ਵਿੱਚ 27 ਸਤੰਬਰ ਨੂੰ ਹੋ ਰਿਹਾ ਜੀ ਸ੍ਰੀ ਸਹਿਜ ਪਾਠ ਦੇ ਭੋਗ ਸਵੇਰੇ 10 ਵਜੇ, ਅਤੇ ਉਸ ਤੋਂ ਬਾਅਦ ਨਗਰ ਕੀਰਤਨ, ਉਹ ਵੀ ਚੇਤਾ ਰੱਖੋ। ਮੈਂ ਸਾਰਾ ਕੁਛ ਹੁਣ ਇੱਕੋ ਥਾਂ ਹੀ ਕਰਕੇ ਦੱਸ ਰਿਹਾ ਆਪ ਜੀ ਨਾਲ ਸੂਚਨਾਵਾਂ। ਸੰਗਰਾਂਦ ਆ ਰਹੀ 17 ਤਰੀਕ ਨੂੰ ਜੀ, ਸਤੰਬਰ ਦੀ ਨੂੰ, ਅਤੇ ਤੰਤਰ ਗੁਰੂ ਅਰਜਨ ਦੇਵ ਜੀ ਦਾ ਗੁਰਤਾਗਤ ਜੀ ਦਿਵਸ ਵੀ 13 ਸਤੰਬਰ ਨੂੰ ਹੈਗਾ। 14 ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ, ਅਤੇ ਬਾਕੀ ਸੂਚਨਾਵਾਂ ਹੁਣ ਚਰਜਵਾਂ ਸਾਰੀਆਂ ਜੀ। ਆ ਹੁਣ ਆਪਾਂ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: मेरे विनवाद सतगुरु धन गुरु ग्रंथ साहिब जी पातशाह गरीब नवाज आप दे दर कर दे सेवक सरबत माई भाई गुरु की सत संगत पातशाह कीर्तन भाई बेअंत माया अरदास कराने ने गरीब नवाज जी सरबत दे कार्य रास करने दर कर दिता है सिखी सिदक भरोसा नाम दियां दातां नाल वाजना सरबत दे कार्य रास करने ਦਾਸਰਿਆਂ ਨੂੰ ਸਬੱਬ ਬਣਿਆ ਤੁਹਾਡੇ ਸਾਰਿਆਂ ਦੇ ਦਰਸ਼ਨ ਦੀਦਾਰ ਹੋਏ ਸਤਿਗੁਰੂ ਦੀ ਮਿਹਰਮਤ ਹੋਈ ਸਤਿਗੁਰੂ ਦੀ ਕਿਰਪਾ ਹੋਈ ਤੁਹਾਡੇ ਸਾਰਿਆਂ ਵਿੱਚ ਬੈਠ ਕੇ ਗੁਰੂ ਕਾ ਹਰ ਜਸ ਗਾਵਿਆ ਸੁਣਿਆ ਹੈ ਸਤਿਗੁਰੂ ਕਿਰਪਾ ਕਰਨ ਇਹ ਗਾਵਿਆ ਸੁਣਿਆ ਕੀਰਤਨ ਥਾਂ ਪੈ ਜਾਏ ਦਾਸਰੇ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਨੇ ਜਿਨ੍ਹਾਂ ਨੇ ਬੜਾ ਮਾਣ ਪਿਆਰ ਸਤਿਕਾਰ ਦਿੱਤਾ ਅਤੇ ਨਾਲ ਹੀ ਜਿਹੜੇ ਜ਼ਰੀਆ ਬਣੇ ਸਰਬਜੋਤ ਸਿੰਘ ਜੀ ਸੁਬੱਦੀ ਜਿਨ੍ਹਾਂ ਦੀ ਲੜਕੀ ਦੇ ਆਨੰਦ ਕਾਰਜ ਲਈ ਦਾਸਰੇ ਇੱਥੇ ਹਾਜ਼ਰ ਹੋਏ ਸਨ ਸੋ ਉਹ ਸਮਾਂ ਕਿਰਪਾ ਨਾਲ ਗੁਰੂ ਕੀ ਕਿਰਪਾ ਨਾਲ ਸੰਪੂਰਨ ਹੋਇਆ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਫਿਰ ਦੁਆਰਾ ਗੁਰੂ ਕੀ ਸੰਗਤ ਦਾ ਅਤੇ ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਦਾਸਰੇ ਬੜੇ ਪ੍ਰਸੰਨ ਹੋਏ ਨੇ ਇਤਨਾ ਵੱਡਾ ਪ੍ਰੋਜੈਕਟ ਚਲਾ ਰਹੇ ਨੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਸੋ ਇਹ ਬਹੁਤ ਵੱਡੀ ਹਿੰਮਤ ਸਤਿਗੁਰੂ ਨੇ ਕਿਰਪਾ ਕੀਤੀ ਹੈ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਪਰਮ ਸਤਿਕਾਰ ਜੋ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਆ ਗਈ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਿਨ੍ਹਾਂ ਨੇ ਆਪ ਜੀ ਨੂੰ ਰਾਜਬੰਦ ਦੇ ਕੀਰਤਨ ਸਰਵਣ ਕਵਾਏ ਨੇ ਸ਼ਾਮ ਦੇ ਕੀਰਤਨ ਦਾ ਸਮਾਂ ਇਹਨਾਂ ਦਾ ਨੋਟ ਕਰ ਲਓ 7:30 ਤੋਂ 8:30 ਅੱਜ ਹੈਗਾ ਅਤੇ ਕੱਲ੍ਹ ਵੀ ਇਹਨਾਂ ਦਾ ਕੀਰਤਨ ਹੈਗਾ ਇਸੇ ਟਾਈਮ 'ਤੇ ਕੱਲ੍ਹ ਇਹਨਾਂ ਦਾ ਆਖਰੀ ਦਿਨ ਹੋਵੇਗਾ ਇਸ ਫੇਰੀ ਦਾ ਸੋ ਉਹਨਾਂ ਦਾ ਹਾਰਦਿਕ ਧੰਨਵਾਦ ਸਮਾਂ ਮੇਰੇ ਕੋਲ ਸੂਚਨ ਵਾਸਤੇ ਹੈ ਨੀ ਜੀ ਅੱਜ ਸ਼ਾਮ ਦਾ ਨਹੀਂ ਜੀ ਫਿਰ ਕੱਲ੍ਹ ਸ਼ਾਮ ਦਾ ਹੋਏਗਾ ਜੀ ਫਿਰ ਹਾਂਜੀ ਕੱਲ੍ਹ ਸ਼ਾਮ ਦਾ ਹੈਗਾ 7:30 ਤੋਂ 8:30 ਸੋ ਹੁਣ ਸਮੇਂ ਨੋਟ ਮੁੱਖ ਕਰ ਰੱਖਦਾ ਹੋਇਆ ਮੈਂ ਬੇਨਤੀ ਕਰਾਂ ਕਾਲਜ ਪ੍ਰੈਪ ਵਾਲੇ ਸਰਦਾਰ ਹਰਫਤਿਹ ਸਿੰਘ ਜੀ ਨੂੰ ਕਿ ਉਹ 2-3 ਮਿੰਟ ਵਾਸਤੇ ਸੂਚਨਾਵਾਂ ਉਸ ਕਾਲਜ ਪ੍ਰੈਪ ਦੀਆਂ ਦੇਣਗੇ ਉਸਦੇ ਨਾਲ ਹੀ ਫਿਰ ਭਾਈ ਸਾਹਿਬ ਭਾਈ ਸਰਨਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਸ੍ਰੀ ਜਪ ਸਾਹਿਬ ਦੇ ਕੀਰਤਨ ਆਰੰਭ ਕਰਨਗੇ ਅਤੇ ਜਿਉਂ ਹੀ ਇਹਨਾਂ ਦਾ ਸਮਾਂ ਪੂਰਾ ਸਮਾਪਤ ਹੋਵੇਗਾ ਠੀਕ 1:30 ਤਾਈਂ 1-2 ਮਿੰਟ ਅੱਗੇ ਹੋ ਜਾਣਗੇ ਤਾਂ ਉਸੇ ਨਾਲ ਹੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਆ ਕੇ ਅਤੇ ਉਹ ਕਥਾ ਆਰੰਭ ਕਰਨਗੇ ਲੜੀਵਾਰ ਜਪਜੀ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਮੂਹ ਸਾਧ ਸੰਗਤ ਜੀਓ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਹਰਫਤਿਹ ਸਿੰਘ ਹੈ ਤੇ ਇਸ ਤੋਂ 2 ਮਿੰਟ ਤੁਹਾਡੇ ਨਾਲ ਜੋ ਅਸੀਂ ਅੱਜ ਜਾਣਕਾਰੀ ਸਾਂਝੀ ਕਰਨੀ ਹੈ ਕਿ ਸੈਨਾ ਦੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਜੋ ਕਾਲਜ ਪ੍ਰੈਪ ਪ੍ਰੋਗਰਾਮ ਦੀਆਂ ਕਲਾਸਾਂ ਸ਼ੁਰੂ ਹੋਈਆਂ ਹਨ ਤੇ ਇਹਨਾਂ ਨੂੰ ਕਰੀਬ 5 ਸਾਲ ਹੋ ਚੁੱਕੇ ਹਨ ਕਲਾਸਾਂ ਸ਼ੁਰੂ ਹੋਈਆਂ ਨੂੰ ਤੇ ਅਸੀਂ ਮੁੱਖ ਤੌਰ ਉੱਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ ਜੋ ਸਟੂਡੈਂਟਸ ਹਨ ਮੈਥ ਸਾਇੰਸ ਇੰਗਲਿਸ਼ ਅਤੇ ਕਾਲਜ ਕਾਉਂਸਲਿੰਗ ਵਿੱਚ ਮਦਦ ਲਈ ਕਲਾਸਾਂ ਚਲਾ ਰਹੇ ਹਾਂ ਇਹ ਸਾਰਾ ਕੁਝ ਬੜੀ ਅਣਥੱਕ ਸੇਵਾਦਾਰ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਲੀਡਰਸ਼ਿਪ ਨਾਲ ਇਹ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਸਾਰਾ ਕੰਮ ਹੋ ਰਿਹਾ ਹੈ ਤੇ ਸਾਡੀ ਬੇਨਤੀ ਹੈ ਸੰਗਤ ਨੂੰ ਕਿ ਤੁਹਾਡੇ ਬੱਚੇ ਅਗਰ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਟੂਡੈਂਟ ਹਨ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਮੈਥ ਸਾਇੰਸ ਇੰਗਲਿਸ਼ ਜਾਂ ਕਾਲਜ ਕਾਉਂਸਲਿੰਗ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਅਸੀਂ ਤੁਹਾਡੇ ਲਈ ਇੱਥੇ ਹਾਜ਼ਰ ਹਾਂ ਕਿਉਂਕਿ ਇਹ ਸਾਰਾ ਜੋ ਪ੍ਰੋਗਰਾਮ ਹੈ ਸਟੂਡੈਂਟਸ ਵੱਲੋਂ ਲਈ ਸ਼ੁਰੂ ਕੀਤਾ ਗਿਆ ਹੈ ਕਮਿਊਨਿਟੀ ਵੱਲੋਂ ਕਿਉਂਕਿ ਬਾਹਰ ਜਾਈਏ ਤਾਂ ਬੜੀ ਮਹਿੰਗੀਆਂ ਕਲਾਸਾਂ ਲੈਣੀਆਂ ਪੈਂਦੀਆਂ ਹਨ ਜਿਨ੍ਹਾਂ ਨਾਲ ਕਾਲਜ ਵਿੱਚ ਐਡਮਿਸ਼ਨ ਲਈ ਮਦਦ ਮਿਲਦੀ ਹੈ ਪਰ ਅਸੀਂ ਇੱਥੇ ਸਾਰੇ ਤੁਹਾਡੀ ਮਦਦ ਲਈ, ਸੰਗਤ ਦੀ ਮਦਦ ਲਈ ਹਾਜ਼ਰ ਹਾਂ, ਕਿਉਂਕਿ ਖੁਦ ਇਸ ਪ੍ਰੋਸੈਸ ਵਿੱਚੋਂ ਸਾਰੇ ਲੰਘ ਚੁੱਕੇ ਹਾਂ। ਸੋ ਸਾਡੀ ਬੇਨਤੀ ਹੈ ਕਿ ਤੁਸੀਂ ਸਾਨੂੰ ਸਹਿਯੋਗ ਦੇਵੋ। ਤੁਹਾਡੇ ਵਿੱਚ ਜੋ ਬੱਚੇ ਹਨ ਜਾਂ ਤੁਹਾਡੇ ਜਾਣਕਾਰੀ ਵਿੱਚ ਬੱਚੇ ਹਨ, ਉਹਨਾਂ ਨੂੰ ਪਲੀਜ਼ ਕਿਰਪਾ ਕਰਕੇ ਇਹਨਾਂ ਕਲਾਸਾਂ ਵਿੱਚ ਲੈ ਕੇ ਆਓ। ਇਸ ਵੇਲੇ 2 ਬੂਥ ਲੱਗੇ ਹੋਏ ਹਨ ਇਸ ਪ੍ਰੋਗਰਾਮ ਲਈ। ਹੋਰ ਜਾਣਕਾਰੀ ਲਈ ਲੰਗਰ ਹਾਲ ਦੇ ਸਾਹਮਣੇ ਤੇ ਖਾਲਸਾ ਸਕੂਲ ਦੇ ਵਰਾਂਡੇ ਵਿੱਚ। ਸੋ ਕਿਰਪਾ ਕਰਕੇ ਉੱਥੇ ਆਓ, ਕਿਉਂਕਿ ਜਿਹੜੇ ਬੱਚੇ ਇੱਥੋਂ ਸਟੂਡੈਂਟਸ ਰਹੇ, ਫਿਰ ਟਿਊਟਰ ਬਣੇ, ਫਿਰ ਹੁਣ ਗ੍ਰੈਜੂਏਟ ਹੋ ਕੇ ਉਹਨਾਂ ਨੇ ਵੱਡੇ ਕਾਲਜ ਵਿੱਚ ਐਡਮਿਸ਼ਨ ਲਈ ਹੈ, ਉਹ ਤੁਹਾਡੀ ਮਦਦ ਲਈ, ਤੁਹਾਡੇ ਬੱਚਿਆਂ ਨੂੰ ਗਾਈਡ ਕਰਨ ਲਈ ਇੱਥੇ ਹਾਜ਼ਰ ਹਨ। ਤੇ ਜਿੰਨੀ ਵੀ ਜਲਦੀ ਗਾਈਡੈਂਸ ਸ਼ੁਰੂ ਹੋ ਜਾਵੇ ਓਨਾ ਹੀ ਵਧੀਆ ਹੈ। ਖਾਸ ਕਰਕੇ ਜੇ ਤੁਸੀਂ ਜਾਣਦੇ ਹੋ ਕੁਛ ਬੱਚਿਆਂ ਨੂੰ ਜੋ ਪੰਜਾਬ ਤੋਂ ਨਵੇਂ ਆਏ ਹਨ, ਮੈਂ ਖੁਦ 10ਵੀਂ ਕਰਕੇ ਪੰਜਾਬ ਤੋਂ ਆਇਆ ਸੀ, ਤੇ ਹੁਣ ਮੈਂ ਜੋ ਦੇਖਦਾ ਹਾਂ 15-16 ਸਾਲ ਪਹਿਲਾਂ ਦੀ ਗੱਲ, ਕਾਸ਼ ਇਹੋ ਜਿਹਾ ਪ੍ਰੋਗਰਾਮ ਸਾਡੇ ਲਈ ਵੀ ਉਦੋਂ ਉਪਲਬਧ ਹੁੰਦਾ ਤਾਂ ਉਹ ਸਾਰੀ ਸੰਗਤ ਦਾ, ਤਾਂ ਸਾਡਾ ਸਾਰਿਆਂ ਦਾ ਬਹੁਤ ਮਦਦ ਹੋਣੀ ਸੀ। ਸੋ ਕਿਰਪਾ ਕਰਕੇ ਇੰਨੀ ਕੁ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਜੋ ਪ੍ਰੋਗਰਾਮ ਵਾਲੰਟੀਅਰਸ ਵੱਲੋਂ ਜੋ ਚਲਾਇਆ ਜਾ ਰਿਹਾ ਹੈ, ਇਹ ਤੁਹਾਡੇ ਬੱਚਿਆਂ ਦੀ ਮੈਥ, ਸਾਇੰਸ, ਇੰਗਲਿਸ਼ ਤੇ ਕਾਲਜ ਕਾਉਂਸਲ ਦੀ ਕਲਾਸਾਂ ਲਈ ਹੈ। ਸੋ ਵੱਧ ਚੜ ਕੇ ਇਸ ਵਿੱਚ ਹਿੱਸਾ ਲਓ, ਬੱਚਿਆਂ ਨੂੰ ਆਪ ਜੀ ਹੱਲਾਸ਼ੇਰੀ ਦਿਓ ਤਾਂ ਕਿ ਇਹ ਪ੍ਰੋਗਰਾਮ ਵੱਧ ਤੋਂ ਵੱਧ ਸਫਲ ਹੋਵੇ ਤੇ ਇਸ ਕਮਿਊਨਿਟੀ ਦਾ ਭਵਿੱਖ ਹਨ ਜੋ ਬੱਚੇ, ਉਹਨਾਂ ਦਾ ਭਵਿੱਖ ਕਾਮਯਾਬ ਰਹੇ। ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਤੋਂ ਮੈਂ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਸਰਦਾਰ ਹਰਭਜਨ ਸਿੰਘ ਜੀ ਦਾ। ਆਓ ਹੁਣ ਆਪਾਂ ਜਪੁਜੀ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਕੀਰਤਨ ਨਾਲ ਸਭ ਜੁੜੀਏ ਜੀ। ਸਭ ਨੂੰ ਬੇਨਤੀ ਹੈ ਬੈਠ ਕੇ ਸਰਵਣ ਕਰਨ ਦੀ ਤੇ ਨਾਲ ਬੋਲਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

और अनंत गौर अवगत अलख अपेव पार ब्रह्म पूर्ण ब्रह्म

सब आपे सचियार वाहिगुरु जी का खालसा वाहिगुरु जी की फतेह। गुरु रूप गुरु की साजी नवाजी सात संगत वड्या भागा वाले होए जे सतगुरु साहब जी की पावन पवित्र चरण सरण विच हाजरियां भर के सतगुरु साहब जी के इस इलाही दरबार विच सतगुरु साहब जी के पहले प्रकाश नूं मुख रख के गुरु नानक साहब महाराज साहब के बख्शे हुए अकाल पुरख के शाहकार जपजी साहिब की बाणी की लड़ीवार विचार जो सतगुर साहब जी की अज बख्शी हुई चौथी पौड़ी है जिदियां अखीरलियां पंक्तियां ने करमी आवै कपड़ा नदरी मोख द्वार नानक एवै जानी है सब आपे सचियार। जिहड़ा इह शरीर है इनू सतगुरु साहिब जी ने कपड़ा किया। आम तौर ते असीं कई वारी गुरमत सिद्धांत तों बाहर जाके इउं कह दिंदे आ कि सानू 84 लाख जूनी तो बाद यह मानस जन्म प्राप्त होया है। पर गुरु नानक दे सिद्धांत अनुसार असंखा जूनिया च भटकदे असी दुखी सी ते उस वाहिगुरु ने कृपा करके साडे तरस करके सानू यह मनुखा जन्म बख्श की। तो जिसने यह मान लिया कि ओदी कृपा दे नाल मैनू यह जन्म मिलिया है तो हुण मैनू ओदी कृपा की लोड़ है। दो विद्वान गुरु घर च प्रवान चढ़े आ शहीदां दे सरताज ते कोले भाई साहब भाई गुरदास जी ते कलगीधर पातशाह दे कोले भाई साहब भाई नंद लाल जी आत्मक मंडल च पुजन करके उन्हां दी बाणी जिहड़ी ना प्रवान होई। सतगुरु साहिब जी दी इलाही बाणी दे इहो जिहे फुरमान ने कि जिहड़े भेद उन्हां दोहां ने खोले आ जे उह दो विद्वानां दे नाल ना जुड़िया जाए ते उह अपनी बुद्धि अनुसार उहदी विचार करांगे ते साडी विचार गलत हो जाएगी। भाई साहब भाई नंद लाल जी का वचन है कि जे तू चाहना मेरे उते कृपा होवे जिहड़ा धर्म है ना धर्म च धक्का नहीं हो सकता जिहड़ा धक्का है वह धर्म नहीं हैगा तेरी मर्जी है। जे तू चाहना है कि मेरे उते उहदी कृपा होवे हुण कृपा दी लोड़ क्यों है कि इस संसार विच आके असीं उहदे नाल टुट गए उहदे नाल विछड़ गए साडा एक कपड़ा जिहड़ा ना अंदरों लीरो लीर हो गया पाट गया। लीरां होए कपड़े दी कोई कीमत नहीं होती लीरां रुल जाया कर लेकिन उन्हां लीरां नूं सी दिता जावे तो किसी दे गल दा शिंगार चोला बन जांदियां ने उह सुहावना हो जांदा है। इत्थे आ के जिहड़ी कृपा नाल सानूं उन्हें एक कपड़ा दिता सी साडे कोल एक कपड़ा नफरत नाल ईरखा दे नाल विकारां नाल अंदरों पाट गया लीरो लीर हो गया। जे मनुख यह महसूस करे भी हां मैं पाट गया तो इनू सिउना है तो सीता जा सकता केवल गुरु की कृपा ना ये भाई नंद लाल दे बचन। गर तू मिखा ही रहम ते हक
ਗਰ ਕਹਿੰਦੇ ਨੇ ਫਾਰਸ ਜੇ ਨੂੰ, ਤੂੰ ਕਹਿੰਦੇ ਨੇ ਤੈਨੂੰ। ਪੰਜਾਬੀ ਦਾ ਉਚਾਰਨ ਤੂੰ ਹੁੰਦਾ ਤੇ ਫਾਰਸੀ ਦਾ ਉਚਾਰਨ ਤੂੰ ਹੁੰਦਾ। ਮਿਖਾਹੀ ਵੀ ਤੇਰੀ ਖਾਹਿਸ਼ ਹੋਵੇ, ਰਹਿਮਤ ਤੇ ਹੱਕ, ਰਹਿਮਤ ਕਿਰਪਾ, ਹੱਕ ਨਾਮ ਸੱਚ ਦਾ, ਸੱਚ ਨਾਮ ਪਰਮੇਸ਼ਰ ਦਾ, ਜੋ ਇਸ ਪੌੜੀ ਦੇ ਆਰੰਭ ਵਿਚ ਸਾਚਾ ਸਾਹਿਬ। ਹੁਣ ਕਿਰਪਾ ਕਿਉਂ ਚਾਹੀਦੀ ਤੇਰੀ? ਦਰ ਦਰੀਦਾ ਦਾਮਨ, ਦਰ ਕਹਿੰਦੇ ਵਿੱਚ ਨੂੰ, ਦਰੀਦਾ ਕਹਿੰਦੇ ਪਾਟ ਗਏ ਨੂੰ, ਦਾਮਨ ਕਹਿੰਦੇ ਪੱਲੇ ਨੂੰ, ਪੱਲਾ ਕਹਿੰਦੇ ਕੱਪੜੇ ਨੂੰ। ਜਿਹੜਾ ਕੱਪੜਾ ਸਾਨੂੰ ਉਹਦੀ ਕਿਰਪਾ ਨਾਲ ਮਿਲਿਆ, ਇਹ ਕਰਮੀ ਆਵੇ ਕੱਪੜਾ। ਹੁਣ ਇਹਨੂੰ ਸਿਉਣ ਦੀ ਲੋੜ ਹੈ। ਜੇ ਤੂੰ ਸਿਉਣਾ ਚਾਹੁੰਦਾ ਹੈ ਸਵੱਦ ਕੁਰਸ਼ਾਂ, ਕੁਰਸ਼ਾਂ ਕਹਿੰਦੇ ਕੁਰਬਾਨ ਹੋਣ ਨੂੰ, ਦਰ ਖਾਕ ਬਾਰਹ ਮਾਹ ਮੁਰਸ਼ਦ। ਯਾਦ ਰੱਖਿਓ ਵਿੱਚ ਅਲਫਾਜ਼ ਬਾਰਾਂ ਮਾਹ ਵੀ ਆਇਆ ਹੈ। ਜਦੋਂ ਸੰਕ੍ਰਾਂਤ ਆਈ ਉਦਣ ਆਪਾਂ ਸਾਡੇ ਬਾਹਰੀ ਅਰਥ ਨੇ ਬਾਰਾਂ ਮਹੀਨੇ, ਲੇਕਿਨ ਬਾਰਾਂ ਮਾਹ ਦਾ ਅਰਥ ਜਦੋਂ ਭਾਈ ਨੰਦ ਲਾਲ ਸਾਹਿਬ ਬਾਣੀ ਨਾਲ ਕਰਾਂਗੇ ਤੇ ਉਦੋਂ ਬਾਰਾਂ ਮਾਹ ਦਾ ਅਰਥ ਆਤਮਕ ਮੰਡਲ ਕੁੱਲ ਬ੍ਰਹਿਮੰਡਾਂ ਹੀ ਟੁੱਟ ਜਾਣਾ ਹੈ। ਜਦੋਂ ਚਾਹੁੰਦਾ ਹੈ ਵੀ ਮੇਰੇ ਤੇ ਕਿਰਪਾ ਹੋ ਜਾਵੇ, ਫਿਰ ਸਵੱਦ ਕੁਰਸ਼ਾਂ, ਦਰ ਖਾਕ, ਖਾਕ ਕਹਿੰਦੇ ਮਿੱਟੀ ਨੂੰ, ਧੂੜੀ ਨੂੰ। ਹਾਲਾਂਕਿ ਧੂੜੀ ਦਾ ਵਿਸਥਾਰ ਅੱਗੋਂ ਹੋਰ ਬਹੁਤ ਏ, ਕਿਉਂਕਿ ਸ਼ਬਦ ਦੀ ਧੂੜੀ ਕੋਈ ਹੋਰ ਮਿੱਟੀ ਦੀ ਧੂੜੀ ਨਹੀਂ, ਸ਼ਬਦ ਦੀ ਧੂੜੀ ਸ਼ਬਦ ਗੁਰੂ ਦੀ ਸ਼ਬਦ ਧੂੜੀ ਹੈ। ਬਾਰਹ ਮਹਾਂ ਮੁਰਸ਼ਦ, ਬਾਹਰ ਸਾਡੇ ਮਾਲਵੇ ਦੇ ਇਲਾਕੇ ਚ ਨਾ ਦਰਵਾਜ਼ੇ ਨੂੰ ਬਾਹਰ ਕਹਿ ਦਿੰਦੇ ਆ। ਮਹਾਂ ਕਹਿੰਦੇ ਸੋਹਣੇ ਨੂੰ, ਮੁਰਸ਼ਦ ਗੁਰੂ ਨੂੰ, ਵੀ ਗੁਰੂ ਦੇ ਸੋਹਣੇ ਦਰਵਾਜ਼ੇ ਦੇ ਉੱਤੋਂ ਆਪਣੇ ਆਪ ਨੂੰ ਕੁਰਬਾਨ ਕਰਦੇ ਵਾਰ ਤੇ, ਜੇ ਤੂੰ ਚਾਹੁੰਦਾ ਹੈ ਕਿ ਮੇਰੇ ਤੇ ਕਿਰਪਾ ਹੋਵੇ। ਜੋ ਤੂੰ ਕੁਰਬਾਨ ਕਰ ਦਿੱਤਾ, ਫਿਰ ਤੇਰੇ ਉੱਤੇ ਉਹ ਇੱਕ ਨਜ਼ਰ ਮਿਹਰ ਦੀ ਭਰ ਕੇ ਤੱਕੇਗਾ। ਨਦਰੀ ਮੋਖ ਦੁਆਰ, ਇਹ ਦੁਨੀਆਂ ਦੇ ਬੰਧਨਾਂ ਤੋਂ ਮੁਕਤ ਹੋ ਜਾਏਗਾ। ਮੁੜ ਕੇ ਆਖੇ ਤੈਨੂੰ ਕੋਈ ਦੁਨੀਆਂ ਦਾ ਬੰਧਨ, ਜਦੋਂ ਉਹਨੇ ਅੰਦਰ ਨਜ਼ਰ ਕਰ ਦਿੱਤੀ, ਤੂੰ ਕੁਰਬਾਨ ਕਰ ਦਿੱਤਾ ਵੀ ਮੇਰੀ ਚਾਹਨਾ ਹੈ ਕਿ ਮੇਰਾ ਅੰਦਰ ਪਾਟ ਗਿਆ ਹੈ। ਔਰ ਤੁਸੀਂ ਬਾਰਾਂ ਮਾਹ ਦੀ ਬਾਣੀ ਦਾ ਪਹਿਲੀ ਪੰਕਤੀ ਪੜੋ, ਵਿੱਚ ਇਹੀ ਆਏਗਾ, ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ। ਵੀ ਮੈਂ ਆਪਣੇ ਕੀਤੇ ਹੋਏ ਕਰਮਾਂ ਕਰਕੇ, ਤੂੰ ਮੈਨੂੰ ਇਹ ਕੱਪੜਾ ਦਿੱਤਾ ਸੀ, ਲੇਕਿਨ ਮੈਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਨਾਲੋਂ ਵਿਛੜ ਗਿਆ। ਜਦੋਂ ਤੂੰ ਉਹ ਤੋਂ ਕੁਰਬਾਨ ਕੀਤਾ, ਉਹਨੇ ਤੇਰੇ ਉੱਤੇ ਕਿਰਪਾ ਕਰ ਦਿੱਤੀ, ਉਹਦੀ ਨਜ਼ਰ ਹੋਈ, ਤੇਰਾ ਇਹ ਕੱਪੜਾ ਸੀਤਾ ਗਿਆ, ਤੇਰੇ ਅੰਦਰ ਇੱਕ ਪ੍ਰਕਾਸ਼ ਹੋਣਾ ਹੈ। ਇੱਕ ਪ੍ਰਕਾਸ਼ ਹੈ ਕਿ ਜੋ ਅਸੀਂ ਵਿਚਾਰ ਨਾ ਕਰਦੇ ਹਾਂ, ਇੱਕ ਪ੍ਰਕਾਸ਼ ਹੋਏ ਕਿ ਜਿਹਨੂੰ ਇਲਾਹੀ ਬਾਣੀ ਵਿੱਚ ਤੇ ਭਾਈ ਗੁਰਦਾਸ ਜੀ ਨੇ, ਮੈਂ ਇੱਕ ਹੀ ਪੰਕਤੀ ਪੜੂੰਗਾ ਕਿਉਂਕਿ ਸਮੇਂ ਸੀਮਤ ਦੇ ਵਿੱਚ ਆ, ਕਿ ਉਸ ਪ੍ਰਕਾਸ਼ ਨੂੰ ਲੈਣ ਵਾਸਤੇ ਉਹਦੀ ਧੂੜੀ ਦੇ ਨਾਲ ਲਿਵ ਜੋੜਨੀ ਪੈਣੀ। ਇਹ ਭਾਈ ਗੁਰਦਾਸ ਜੀ ਦਾ ਕਥਨ ਹੈ। ਸ਼ਬਦ ਸੁਰਤ ਲਿਵ, ਆਪਣੀ ਲਿਵ ਜਿਹੜੀ ਹੈ ਨਾ, ਉਹ ਤੈਨੂੰ ਸ਼ਬਦ ਨਾਲ ਜੋੜਨੀ ਪੈਣੀ। ਸ਼ਬਦ ਸੁਰਤ ਲਿਵ ਜੋਤ ਕੇ ਅਦੋਤ ਪਿਓ, ਸ਼ਬਦ ਦੀ ਜੋਤ ਦੇ ਨਾਲ ਹੋਰ ਕੋਈ ਜੋਤ ਅੰਦਰ ਚਾਨਣ ਨਹੀਂ ਕਰ ਸਕਦੀ। ਉਹਦੇ ਨਾਲ ਤੇਰੇ ਅੰਦਰ ਇੱਕ ਜੋਤ ਜਗੇ, ਇੱਕ ਚਾਨਣ ਹੋਏਗਾ, ਉਸ ਪ੍ਰਕਾਸ਼ ਦੇ ਵਿੱਚ ਤੇਰੇ ਭਵਨ ਤ੍ਰੈਕਾਲ ਅੰਤਰ ਦਿਖਾਏ। ਤਿੰਨ ਭਵਨ, ਮਾਤ ਲੋਕ, ਆਕਾਸ਼ ਲੋਕ, ਪਤਾਲ ਲੋਕ, ਕਾਲ ਸਮਾਂ, ਤ੍ਰੈਕਾਲ ਬੀਤ ਚੁੱਕਾ, ਵਰਤਮਾਨ ਆਉਣ ਵਾਲਾ। ਹੁਣ ਤੇਰੇ ਚ ਇਹ ਨਜ਼ਰ ਹੋਗੀ ਜਦੋਂ ਤੂੰ ਇੱਥੇ ਪ੍ਰਕਾਸ਼ ਚ ਪਹੁੰਚਿਆ, ਵੀ ਜਿੱਥੇ ਵੀ ਦੇਖੇਗਾ ਤੈਨੂੰ ਕੋਈ ਬਗਾਨਾ ਨਹੀਂ ਦਿਸੇਗਾ। ਫਿਰ ਫਰਮਾਏਗਾ, ਨਾਨਕ ਏਵੈ ਜਾਣੀਐ, ਇਸ ਤਰ੍ਹਾਂ ਜਾਣ ਸਭ ਆਪੇ ਸਚਿਆਰ, ਸਾਰੇ ਪਾਸੇ ਉਹ ਵਾਹਿਗੁਰੂ ਏ, ਤੇ ਉਹ ਹੀ ਸੱਚਾ ਏ, ਦੂਜਾ ਕੋਈ ਸੱਚਾ ਨਹੀਂ। ਫਿਰ ਤੈਨੂੰ ਕੋਈ ਸਖੀ ਪੁੱਛੇਗੀ,
कि यह सत्यार होने वास्ते साचा साहिब जिथे बाणी की विचार है ना उथे साडे उच्चारण बहुत सही होने चाहिए। अही कहने साहब नहीं सस्से नू करना सा हाहे नू सिहारी बब्बा हिब साहिब उदू आखेंगा ओ साचा साहिब ओ मालक जेड़ा सच्चा ओ है उदे तो बिना कोई सच्चा नहीं। तरीके इस्लाम इस्लाम की हिस्ट्री नू पढ़ोगे उन्हां दे वड्डे पैगंबर मन्ने गए ने हजरत इब्राहिम साहब उन्होंने जीवन च लिखा है कि हजरत इब्राहिम साहब 3 मरतबा से ज्यादा झूठ नहीं बोलते। इकबाल किया उन्होंने किताबा ने कि वह 3 वारी झूठ जड़ा ना बोलिया उन्होंने जब असाम के इलाके च गए पूछा तुहाडे नाल कौन है उन्हों की बेगम सी लेकिन उन्होंने कहा कि यह मेरी भैन है। एक बार झूठ उन्होंने उदू बोले ना बुत तोड़े आख्या बुत किने तोड़े आख्या मैनू तो पता नहीं वड्डे बुत नूं पुछ लो। तीजी बारी झूठ उन्होंने उदू बोलिया जो तंदुरुस्त सी बादशाह ने सद्या आख्या मैं बीमार हां मजूर दे विच आ मैं नहीं आ सकता। दुनिया च किड्डा कोई ऋषि मुनि होया समा आया उस सच्चे साहब नाल नहीं जुड़िया ते उन झूठ बोलना पाया भावे उस समय का अवतार होवे ते भावे ऋषि मुनि होए उन्हें झूठ जेड़ा बोलिया। युधिष्ठर नूं सच पुत्र कहिंदे सी लेकिन नीति दे विच ओह वी झूठ बोल गया कि अश्वत्थामा हतो जदों अगली गल कहनी सी उदों अपनी जबान मदब कर ली लेकिन गुरु नानक दे घर के दिता क्या सच की बाणी नानक आखे सच सुनाए सी सच की बेला उपदेश दिता जे भूमि दिता तो भूमि ने सच बोलिया जे पुछया कौन है आख्या चोर आ झूठ नहीं बोलिया है। इथे तक कि साडा इतिहास पिया है कि एक सिख दे सिर दे तलवार लटकदी सी फतवा लिखिया गया सी मौत दा उपाधका जी ने मुल्तान दे विच लेकिन उसने सच बोलिया आखिर तू छुट सकता है जे तू कहना मेरा गुरु गुरु नानक है तू गुरु नानक की कसम खा के कह दे कि मैं ये जो कह रहा ये ठीक है। वह कहता सच जानी अच ती 100 पिछे कसम खा जाने भाई रूपे ने मौत नू प्रवान किया कि तू मैनू मौत दे लेकिन मैं गुरु नानक की कसम नहीं खा सकता। वह वाहेगुरु अकाल पुरख असी है झूठे हाँ साढ़े अंदर झूठ की पाल है जो आप पिछे विचार करके किव सचियारा हो किव कूड़ा टुटा पाल जे झूठ की पाल नू तोड़ना है तो साचा साहिब साचना है तेनू वह सच्चे साहिब के नाम नाल जुड़ना पैना है। जिन्ने चिर वो नाल नहीं जुड़ता उन्ने चिर याद रखी तेरे अंदरों कूड़ दी पार टुट नहीं सकती कोई अपनी मत अनुसार किड्डा भी सियाणा हो जाए। जिदन उदे नां ना जुड़िया उदे नां ना जुड़े तू बोला तेरी बोली दे विच मिठास नहीं प्रेम नहीं आउणा लेकिन जिदन उदे नां ना जुड़िया याद रखी उदन भाखिया भाओ अपार भाखिया बोलियां किसी बोली च उन्हों को याद करे लेकिन उदी बोली जड़ी है वह प्यार दी होएगी। हां साडे कोल जड़ी जिमें सफाती नाम ते जाती नाम जिमें राम है साडे कण मंजूर है परमेश्वर नाम वह रमिया होया सफाती नाम है गोपाल है वह सफाती नाम है कि धरती का पलनहार है लेकिन साडे घर जिहड़ा जाती नाम है ओदा मनिया गया ओ अंकार। उस दिन साडे कोले जिहड़ा जाती है जाती बोली साडी जिहड़ी है साडे उस्ताद जी कहिंदे सी मत आखो कि यह बाणी जिहड़ी है ना कोई कहिंदा संस्कृत का अखर है कोई कहिंदा फारसी का अखर है सानू उन्होंने विचों ना अखर पढ़ाए। मैं तुहाडे कोल एक ही पेश कर दिंदा फारसी च पिदर हुंदा है पदर नहीं हुंदा लेकिन गुरु नानक साहब ने
ਜਨ ਪਿਸਰ ਪਦਰ ਲਿਖਿਆ ਕਿਉਂਕਿ ਇਹ ਬੋਲੀ ਨਿਰੰਕਾਰ ਰਹਿੰਦੀ ਹੈ, ਇਹ ਨਿੱਜੀ ਬੋਲੀ ਉਹਦੀ ਜਿਹੜੀ ਹੈ ਉਹਦੀ, ਇਹ ਗੁਰਮੁਖੀ ਲਿਪੀ ਗੁਰਮੁਖੀ ਬੋਲੀ ਜਿਹੜੀ ਹੈ ਇਹ ਉਹਦੀ ਹੈ। ਤੇਰੀ ਬੋਲੀ ਦੇ ਅੰਦਰ ਪਿਆਰ ਹੋਏਗਾ, ਉਧਰ ਤੂੰ ਜਿੱਥੇ ਵੀ ਬੋਲੇਗਾ ਪਿਆਰ ਨਾਲ ਬੋਲੇਗਾ, ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਬੋਲਦਾ ਉਹ ਪਿਆਰ ਨਾਲ ਬੋਲਦਾ। ਸਤਿਗੁਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਕਾਂਸੀ ਗਏ, ਪਤਾ ਸੀ ਵੀ ਸਾਧ ਪਖੰਡੀ ਹੈ, ਲੇਕਿਨ ਇੱਕ ਵਾਰੀ ਨੀ ਆਖਿਆ ਵੀ ਤੁਹਾਨੂੰ ਆਖਿਆ ਖਿਆ ਸਾਧੋ ਮਨ ਕਾ ਮਾਣ ਤਿਆਗੋ, ਤੁਸੀਂ ਸਾਧ ਅਖਵਾਉਂਦੇ ਜੇ ਤੇ ਮੈਂ ਤੁਹਾਨੂੰ ਸਾਧੋ ਹੀ ਕਹਾਂਗਾ, ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਵੀ ਤੁਸੀਂ ਪਖੰਡੀ ਜੇ ਆਓ, ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਪਣੇ ਮਨ ਦਾ ਹੰਕਾਰ ਜਿਹੜਾ ਉਹ ਤਿਆਗਣਾ ਕਰੋ, ਤੇਰੀ ਬੋਲੀ ਜਿਹੜੀ ਹੈ ਉਹ ਪਿਆਰ ਦੀ ਹੋਏਗੀ। ਆਖ ਇਹ ਮੰਗ ਇਹ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਤੂੰ ਆਖੇਗਾ ਮੰਗੇਗਾ ਤੂੰ ਦਾਤ ਮੰਗੇਗਾ, ਹਾਲਾਂਕਿ ਇਹਦਾ ਵਿਸਥਾਰ ਹੋ ਰਹੇ ਪਰ ਸੰਕੋਚਾਂ, ਉੱਦਾਂ ਕਹੇਗਾ ਦਾਤਾ ਦੇਣ ਵਾਲਾ ਦਾਤਾ ਏ, ਮੈਂ ਦਾਤਾ ਨਹੀਂ ਹੈਗਾ ਮੈਂ ਦਾਨੀ ਨਹੀਂ ਹੈਗਾ, ਮੈਨੂੰ ਤੇ ਉਹਨੇ ਬਖਸ਼ਿਆ ਏ, ਮੇਰੇ ਵੱਡੇ ਭਾਗ ਹੋਣਗੇ ਜਿੱਦਣ ਬਖਸ਼ੇ ਵਿੱਚੋਂ ਮੇਰੇ ਕੋਲ ਕੋਈ ਸੇਵਾ ਕਰਾ ਲਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਦਾ ਏਡਾ ਵੱਡਾ ਮਿੱਠਾ ਬੋਲੋ ਉਹਦਾ ਦਰਬਾਰ ਦਾ ਦੀਦਾਰ ਕਿਵੇਂ ਹੋਵੇ? ਦੁਨੀਆਂ ਦੇ ਕਿਸੇ ਧਰਮ ਨੇ ਨਹੀਂ ਮੰਨਿਆ ਕਿ ਅਕਾਲ ਪੁਰਖ ਦਾ ਦੀਦਾਰ ਹੁੰਦਾ ਹੈ, ਅਕਾਲ ਪੁਰਖ ਦੇ ਦਰਬਾਰ ਪੁੱਜੀ ਦਾ। ਹਾਂ ਜਿਨ੍ਹਾਂ ਨੂੰ ਬਾਣੀ ਆਈ ਉਹਨਾਂ ਨੇ ਮੰਨਿਆ ਹੈ, ਤੇ ਸਾਹਿਬ ਜੀ ਕਹਿੰਦੇ ਫਿਰ ਉਹਦੇ ਵਾਸਤੇ ਤੂੰ ਕਹਿੰਦਾ ਕੀ ਰੱਖਣਾ ਭੇਟਾ, ਫੇਰ ਕਿ ਅੱਗੇ ਰੱਖੀਏ ਪਾਠ ਕਰਦਿਆਂ ਖਿਆਲ ਰੱਖਣਾ ਕਿ ਫੇਰ ਤੂੰ ਬਾਅਦ ਵਿਸਰਾਮ ਲਾਉਣਾ, ਜੇ ਇਕੱਠਾ ਕਹਿ ਦੇਣਾ ਫੇਰ ਕੇ ਤੇ ਗਲਤ ਹੋ ਜਾਏਗਾ। ਅਰਹ ਕੱਕੇ ਨੂੰ ਸਿਹਾਰੀ ਏ ਸਿਹਾਰੀ ਬੋਲਣੀ ਚਾਹੀਦੀ ਏ, ਲਾਵਾ ਨਹੀਂ ਬਣ ਦੇਣੀ। ਫੇਰ ਕਿ ਅੱਗੇ ਰੱਖੀ ਹੈ ਜਦ ਦਿਸੈ ਦਰਬਾਰ, ਉਹਦੇ ਅੱਗੇ ਕਿਹੜੀ ਭੇਟਾ ਰੱਖੀ ਜਾਵੇ ਜਿਸ ਭੇਟਾ ਦੇ ਨਾਲ ਉਹਦੇ ਇਲਾਹੀ ਦਰਬਾਰ ਦੇ ਦੀਦਾਰ ਹੋ ਜਾਣ। ਮੋਹ ਇੱਥੇ ਵੀ ਵਿਸ਼ਰਾਮ ਲਾਉਣਾ, ਕਿ ਬੋਲਣ ਬੋਲੀ ਹੈ ਮੁੱਖ ਵਿੱਚੋਂ ਕਿਹੋ ਜਿਹੇ ਬੋਲ ਬੋਲੇ ਜਾਣ ਜਿਨ੍ਹਾਂ ਬੋਲਾਂ ਨਾਲ ਸੁਣ ਕੇ ਉਹ ਪਿਆਰਾ ਪਿਆਰ ਕਰ ਲਵੇ। ਜਿੱਤ ਸੁਣ ਧਰੇ ਪਿਆਰ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਉਹ ਪਿਆਰ ਕਰੇ। ਅੰਮ੍ਰਿਤ ਵੇਲਾ, ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲਾ, ਸਾਇੰਸ ਦੇ ਅਕੋਰਡਿੰਗ, ਅੱਜ ਦੀ ਸਾਇੰਸ ਦੇ ਅਕੋਰਡਿੰਗ ਦੇਸ਼ ਕੋਈ ਵੀ ਹੋਵੇ, ਉਹਨਾਂ ਨੇ ਜੋ ਸਾਇੰਸ ਨੇ ਟਾਈਮ ਕੱਢਿਆ ਹੈ 3:30 ਵਜੇ ਤੋਂ ਲੈ ਕੇ ਪਿਛਲਾ ਪੈਰ ਜਿਹੜਾ ਹੈ ਸੂਰਜ ਚਿੱਕੀ ਚੜ੍ਹਨ ਤੱਕ 2.5 ਘੰਟੇ ਦੇ ਸਮੇਂ ਨੂੰ ਉਹਨਾਂ ਨੇ ਅੰਮ੍ਰਿਤ ਵੇਲਾ ਮੰਨਿਆ। ਔਰ ਯਾਦ ਰੱਖਿਓ ਜਿਹਦੀ ਜ਼ਿੰਦਗੀ ਚ ਅੰਮ੍ਰਿਤ ਵੇਲਾ ਹੈ ਨਾ, ਉਹਦੀ ਜ਼ਿੰਦਗੀ ਅੰਮ੍ਰਿਤ ਵੇਲਾ ਬਣ ਸਕਦੀ ਹੈ। ਜਿਹਦੀ ਜ਼ਿੰਦਗੀ ਚ ਅੰਮ੍ਰਿਤ ਵੇਲਾ ਨਹੀਂ ਹੈਗਾ ਉਹ ਜ਼ਿੰਦਗੀ ਵੀ ਅੰਮ੍ਰਿਤ ਵੇਲਾ ਬਣਾਉਣ ਦੀ ਆਸ ਨਹੀਂ। ਕਿੰਨੀ ਕੁ ਅੰਮ੍ਰਿਤ ਵੇਲੇ ਦੀ ਮਹਾਨਤਾ ਹੋਏਗੀ ਕਿ ਇਲਾਹੀ ਫਰਮਾਨ ਬਾਣੀ ਦੇ ਵਿੱਚ ਬਾਬਾ ਫਰੀਦ ਦੀ ਰਸਨਾ ਤੂੰ ਹੈ, ਉੱਠ ਫਰੀਦਾ ਉਜੂ ਸਾਜ ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ, ਕਿ ਜਿਹੜਾ ਸਿਰ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਸਹੀਦਾ ਨਹੀਂ ਕਰਦਾ। ਹਾਲਾਂਕਿ ਇਹਦਾ ਵਿਸਥਾਰ ਬਹੁਤ ਹੈ, ਕਿਸੇ ਹੋਰ ਪੌੜੀ ਚ ਆਪਾਂ ਕਰਾਂਗੇ, ਕਿ ਉਹ ਸਿਰ ਨੂੰ ਕਤਲ ਕਰਦੇ। ਜੋ ਸਿਰ ਸਾਈ ਨਾਨਵੇ ਸੋ ਸਰ ਕੀਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ। ਉਹ ਸਿਰ ਨੂੰ ਪਿੰਡਾਂ ਵਿਚ ਤੌੜੀਆਂ ਹੁੰਦੀਆਂ ਸਾਡੇ ਮਾਲਵੇ ਦੇ ਇਲਾਕੇ ਦੇ ਵਿਚ, ਹਾਂਡੀ ਵੀ ਕਹਿੰਦੇ ਆ, ਉਹ ਥੱਲੇ ਬਾਲਣ ਨੂੰ ਪਾ ਦੇ ਕਿ ਉਹ ਸਿਰ ਨੂੰ ਇਉਂ ਸਾੜ ਦੇ। ਇਸ ਵਾਸਤੇ ਕੀ ਭੇਟਾ ਰੱਖਣੀ ਤੂੰ ਅੰਮ੍ਰਿਤ ਵੇਲੇ ਉਸ ਮਾਲਕ ਦੇ ਡਰ ਦੇ ਉੱਤੇ, ਉਹਦੀ ਸਿਫਤ ਉਹਦੀ ਵਡਿਆਈ ਉਹਦੀ ਵਿਚਾਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਕਿਰਪਾ ਹੋ ਗਈ ਅਨੰਦਪੁਰ ਸਾਹਿਬ ਟਿਕ ਗਏ, ਉਹਨਾਂ ਦਾ ਪਰਿਵਾਰ ਗਜਨੀ ਤੋਂ ਤੁਰਿਆ ਕਿ ਅਸੀਂ ਨੰਦ ਲਾਲ ਨੂੰ ਤੀਰਥਾਂ ਦੀ ਯਾਤਰਾ ਕਰਾ ਲਈਏ। ਜਦੋਂ ਆਏ ਤੇ ਚਲੀਏ ਭਾਈ ਸਾਹਿਬ ਤੁਹਾਨੂੰ ਤੀਰਥਾਂ ਤੇ ਤੁਹਾਡੇ ਪਾਪ ਕੱਟੇ ਜਾਣ, ਉਹ ਕਹਿੰਦਾ ਮੈਨੂੰ ਅਨੰਦਪੁਰ ਸਾਹਿਬ ਇਹੋ ਜਿਹਾ ਤੀਰਥ ਮਿਲਿਆ, ਇਹੋ ਜਿਹਾ ਤੀਰਥ ਹੋਰ ਕੋਈ ਨੀ। ਕਹਿਣ ਲੱਗੇ ਇਹ ਤੀਰਥ, ਕਹਿਣ ਲੱਗੇ ਹਾਂ,
ਕਹਿੰਦੇ ਅਸੀਂ ਤੀਰਥਾਂ ਤੇ ਜਾਂਦੇ ਕੋਈ ਛੱਡ ਕੇ ਜਾਂਦੇ ਅੱਜ ਵੀ ਤੁਸੀਂ ਹਰਿਦੁਆਰ ਜਾਓਗੇ ਤੂੰ ਤੁਹਾਨੂੰ ਕਹਿਣੀ ਕੋਈ ਛੱਡੋ ਕਹਿਣ ਨਹੀਂ ਸੋਚ ਆਉਂਦੀ ਬਦਲਣਾ ਬੋਰਡ ਦੀਆਂ ਗੋਲਾਂ ਛੱਡ ਦਿਓ ਉਹ ਕਹਿੰਦੇ ਅਸੀਂ ਛੱਡਦੇ ਹਾਂ ਤੀਰਥ ਜਾਏ ਕੁਛ ਜੇ ਇਹ ਤੀਰਥ ਤੁਸੀਂ ਕੀ ਛੱਡਿਆ ਭਾਈ ਸਾਹਿਬ ਨੇ ਉਸ ਗੱਲ ਨੂੰ ਬਾਣੀ ਦਰਜ ਕੀਤਾ ਬੇਦਾਰੀ ਅਸਤ ਜਿੰਦਗਾਨੀ ਏ ਆਰਫਾਨ ਸ਼ੌਕ ਬੇਦਾਰ ਕਹਿੰਦੇ ਜਾਗਣ ਨੂੰ ਆਰਫਾਨ ਕਹਿੰਦੇ ਗਿਆਨਵਾਨ ਜੇ ਗਿਆਨਵਾਨਾਂ ਦੀ ਜ਼ਿੰਦਗੀ ਏ ਕਿ ਜਾਗਣ ਦਾ ਸ਼ੌਕ ਤੇ ਮੈਂ ਜਿਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਬੇਦਾਰੀ ਅਸਤ ਜਿੰਦਗਾਨੀ ਏ ਆਰਫਾਨ ਸ਼ੌਕ ਅਸ ਆਇੰਦਾ ਗੋਇਆ ਖੁਆਬ ਸੁਬਹ ਗੋਇਆ ਨਾਲ ਤਖਲਸ ਏ ਕਿ ਜਿਸ ਦਿਨ ਦਾ ਆਇਆ ਗੋਇਆ ਹਰਾਮ ਕਰ ਦੇਣ ਮੈਨੂੰ ਹਰਾਮ ਹੋਵੇ ਜਿਸ ਦਿਨ ਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੀਰਥ ਆ ਗਿਆ ਜੇ ਮੈਂ ਅੰਮ੍ਰਿਤ ਵੇਲੇ ਸੁੱਤਾ ਹੋਵਾਂ ਮੈਂ ਅੰਮ੍ਰਿਤ ਵੇਲੇ ਦਾ ਸੌਣਾ ਛੱਡਿਆ ਇਸ ਆਨੰਦਪੁਰ ਸਾਹਿਬ ਤੀਰਥ ਤੇ ਆ ਕੇ ਮੈਂ ਗੁਰੂ ਤੀਰਥ ਤੇ ਆ ਕੇ ਸਾਹਿਬ ਜੀ ਕਹਿੰਦੇ ਇਸ ਵਾਸਤੇ ਤੂੰ ਚਾਹੇ ਕਿ ਮੈਨੂੰ ਤੇਰੇ ਦਰਬਾਰ ਦੇ ਦੀਦਾਰ ਹੋ ਜਾਣਾ ਤੂੰ ਮੇਰੇ ਨਾਲ ਪਿਆਰ ਕਰੇ ਤੇ ਸਾਹਿਬ ਜੀ ਕਹਿੰਦੇ ਫਿਰ ਉਹਦੇ ਵਾਸਤੇ ਉਹਨੂੰ ਭੇਟਾ ਕੀ ਦੇਣੀ ਏ ਅੰਮ੍ਰਿਤ ਆਪਾਂ ਅੰਮ੍ਰਿਤ ਕਹਿ ਦਿੰਦੇ ਹਾਂ ਵੈਸੇ ਸਿਹਾਰੀ ਜਿਹੜੇ ਰਾਲੇ ਦਾ ਹੱਕ ਏ ਅੰਮ੍ਰਿਤ ਵੇਲਾ ਸੱਚ ਨਾਉ ਜਿਹੜਾ ਤੇਰਾ ਅੰਮ੍ਰਿਤ ਵੇਲਾ ਏ ਉਹ ਸੱਚਾ ਨਾਮ ਜਪਣ ਦਾ ਵੇਲਾ ਏ ਵਡਿਆਈ ਵਿਚਾਰ ਉਹਦੀ ਵਡਿਆਈ ਉਹਦੀ ਵਿਚਾਰ ਕਰਨੀ ਫਿਰ ਤੈਨੂੰ ਇਹ ਸਮਝ ਆਏਗੀ ਕਿ ਇਹ ਕੱਪੜਾ ਉਹਦੀ ਕਿਰਪਾ ਨਾਲ ਮਿਲਿਆ ਏ ਫਿਰ ਤੇਰੇ ਤੇ ਨਜ਼ਰ ਹੋਏਗੀ ਫਿਰ ਆਖੇਗਾ ਜਿਹੜੇ ਪਾਸੇ ਵੇਖਦਾ ਵਾ ਵਾਹਿਗੁਰੂ ਤੂੰ ਹੀ ਤੇਰੇ ਬਿਨਾ ਹੋਰ ਕੋਈ ਨਹੀਂ ਉਹਦੇ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸੰਖੇਪ ਵਿੱਚ ਪਹਿਲਾਂ ਹੀ ਫਰਮਾਨ ਦੀ ਵਿਚਾਰ ਕਰਾਈ ਬਹੁਤ ਕਵਿਤ ਤੇ ਭਾਈ ਨੰਦ ਲਾਲ ਜੀ ਨੇ ਅੰਮ੍ਰਿਤ ਵੇਲੇ ਤੇ ਹੋਰ ਬਹੁਤ ਲਿਖਿਆ ਹੋਇਆ ਹੈ ਤੇ ਬੜੀ ਮਹਾਨਤਾ ਉਹਨਾਂ ਨੇ ਅੰਮ੍ਰਿਤ ਵੇਲੇ ਨੂੰ ਦਿੱਤੀ ਏ ਜੋ ਅੱਜ ਸਤਿਗੁਰ ਸਾਹਿਬ ਨੇ ਇਸ ਪੌੜੀ ਚ ਫੁਰਾਈ ਸੀ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ

0: ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੀ ਓਟਿਆਂ ਦੀ ਓਟ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਅੰਦਰ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਗੁਣੀ ਗਿਆਨੀਆਂ ਗੁਰੂ ਘਰ ਦੇ ਕੀਰਤਨੀਆਂ ਨੇ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਕੀ ਮਹਿਮਾ ਦਾ ਗਾਇਨ ਕੀਤਾ ਗੁਰਮਤ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੀ ਗੁਰਬਾਣੀ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਬਾਣੀ ਪੜ੍ਹਨ ਸੁਣਨ ਤੇ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀ ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਤੇ ਪ੍ਰਵਾਨ ਕਰਨੀ ਮਾਇਆ ਸਫਲੀ ਕਰਨੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਦਾ ਅੰਗ ਸੰਗ ਵਰਤਣਾ ਗਰੀਬ ਨਵਾਜ ਬੇਅੰਤ ਸੰਗਤਾਂ ਵੱਲੋਂ ਗੁਰੂ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਤੇ ਨਿਮਿਤ ਬੇਅੰਤ ਮਾਇਆ ਅਰਦਾਸ ਭੇਟਾਈ ਆਪ ਜੀ ਨੇ ਸਭਨਾਂ ਦੀਆਂ ਕਮਾਈਆਂ ਨੂੰ ਸਫਲਿਆਂ ਕਰਨਾ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨੀ ਆਪ ਜੀ ਕੇ ਦਰ ਕਰਦੇ ਪ੍ਰੀਤਵਾਨ ਭਾਈ ਮਨਜਿੰਦਰ ਸਿੰਘ ਭਾਈ ਸੁਖਵਿੰਦਰ ਸਿੰਘ ਭਾਈ ਕੁਲਵਿੰਦਰ ਸਿੰਘ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਹਰ ਕੇਵਲ ਸਿੰਘ ਚਾਹਲ ਆਪਣੀ ਪੁੱਤਰੀ ਰੀਆ ਚਾਹਲ ਦੇ ਜਨਮ ਦਿਨ ਦੀ ਅਰਦਾਸ ਕਰਵਾਉਂਦੇ ਹਨ ਆਪ ਜੀ ਨੇ ਕਿਰਪਾ ਕਰਨੀ ਬੱਚਾ ਗੁਰਦੀਪ ਸਿੰਘ ਸੱਚੇ ਪਾਤਸ਼ਾਹ ਗਿੱਲ ਅੱਜ 1.5 ਸਾਲ ਦਾ ਹੋਇਆ ਆਪ ਜੀ ਨੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਵਾਜ ਬੱਚਾ ਦਲਜਿੰਦਰ ਸਿੰਘ ਮੁਲਤਾਨੀ ਦੇ ਚੌਥੇ ਜਨਮ ਦਿਨ ਦੇ ਵਿੱਚ ਲਈ ਪਰਿਵਾਰ ਨੇ ਚੌਥੇ ਜਨਮ ਦਿਨ ਦੇ ਨਿਮਿਤ ਅਰਦਾਸ ਕਰਵਾਈ ਆਪ ਜੀ ਨੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣੇ ਸਮੂਹ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਰਹਿਮਤਾਂ ਕਰਨੀਆਂ ਗਰੀਬ ਨਵਾਜ ਇਸ ਵਕਤ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਧਾਰ ਜਗਦੀਸ਼। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਦਨ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਹਿਬ ਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵੀ ਬਾਸ ਬੇਨਤੀ ਚੌਪਈ ਅਮਰੀ ਕਰੋ ਹਾਜ਼ਰ ਸ਼ਾਹ ਪੂਰਨ ਤਕ ਚਰਨ ਮੰਦਰਾਏ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਆਪਣੇ ਕਾਬੂ ਆਪ ਆਦੇ ਮੇਰੇ ਬਚਾਵੋ ਸੁਖੀ ਦਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੇਰੇ ਸਾਨੀ ਕਰਦਾ ਕਰੀਏ ਸਭ ਹਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਜਿਨਕੀ ਰਹਿ ਪਿਆਸਾ ਤੁਮੈਂ ਛਾੜ ਕੇ ਔਰਨ ਤੇ ਆਉਂ ਜੋ ਗੁਰਚਾਂ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਸੁਨ ਚੁਨ ਚਿਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਭਰੀ ਹੈ ਮਰਨ ਕਾਲ ਕਾ ਤਰਾਸਨ ਭਰੀ ਹੈ ਹੋ ਜੁਸਦਾ ਹਮਾਰੇ ਪਿੱਛਾ ਸਲੀ ਅਸਤੁਜੂ ਕਰੇ ਔਰ ਰਿਛਾ ਰਾਖ ਲਿਓ ਮੇ ਰਾਖਨ ਹਾਰੇ ਸਾਹਿਬ ਸੰਸਾ ਆਏ ਪਿਆਰੇ ਦੀਨ ਬੰਦ ਚੁਕੇ ਹੰਤਾ ਤੁਮ ਹੋ ਪੁਰੀ ਚਦਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਦਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਗਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੀ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਵਿਸ਼ਨ ਬਜਾਇਓ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਗਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇਕੀ ਪੀਰ ਪ੍ਰਸ਼ਾਂਤ ਜੀਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪਟ ਪੱਤੀ ਜਾਣੈ ਜਬਦ ਕਰਕ ਕਰਾ ਕਰਤਾਰਾ ਪ੍ਰਜਾ ਤਰਫ ਤਬ ਦੇਹ ਅਪਾਰਾ ਜਬਿਆ ਕਰਕ ਕਰਤਾ ਹਾਂ ਕਬ ਹੂੰ ਤੋ ਮੈਂ ਮਿਟ ਦੇਹ ਤਰਸਭ ਹੂੰ ਜੇਤੇ ਵਿਭਿਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾ ਦਸੰਭ ਤਾਕਾ ਮੂਰ ਚਾਰਤ ਭੇਦਾ ਜਾਕੋ ਭੇਦ ਨਾ ਪਾਵਤ ਭੇਦਾ ਤਾਂ ਕੋ ਕਿਰਪਾ ਹਨੁਮਾਨਤ ਮਹਾਂ ਮੂੜ ਕਛ ਭੇਦ ਨਜਾਨਤ ਮਹਾਂਦੇਵ ਕੋ ਕੈਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੇ ਪੇਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਗ ਤੇ ਭੂਪਾ ਅੰਡਜ ਜੇਰੇ ਸੇਤ ਜਗੀਨੀ ਉਤਪਜ ਖਾਨ ਬਹੁਰ ਰਜਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਰ ਪੈ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪ ਵਾਦ ਜੁਗਾ ਤਰੁਜਿਆਂ ਪਵ ਅਵਰ ਸ਼ਾ ਮੇਰੀ ਤੁਮ ਕਰੋ ਸਿੱਖੇ ਬਾਰ ਅਸੇ ਕਸੰਗਰ ਦੁਸ਼ਟ ਜਿਤੇ ਉਠੋ ਤੁਤ ਪਾਤਾ ਸਗਲ ਮਲੇਸ਼ ਕਰੋ ਰੜਕਾਤਾ ਜੀ ਅਸਤੂਈ ਤਬ ਸਰਨੀ ਪਰੇ ਤਨਕੇ ਦੁਸ਼ਟ ਦੁਖਤਾ ਮੇਰੇ ਪੁਰਖ ਜਮਨ ਭਗ ਪਰੇ ਤਿਆਰੇ ਤਨਕੇ ਸੰਸੰਗਤ ਸਤਾਰੇ ਜੋ ਕਲ ਤੋਕ ਬਾਰ ਤੇ ਹੈ ਤਾਂ ਕਿ ਕਾਲ ਨਿਕਣੇ ਹੈ ਰਿਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ

0: ਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੂਚਨਾ ਜੀ, ਪਰਮ ਸਤਿਕਾਰਯੋਗ ਸਤਸੰਗ ਜੀ, ਕਿ ਮੈਂ ਚਾਹੁੰਦੇ ਹਾਂ ਸ਼ਾਮ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਹੋਣਾ ਨੇ ਕੀਰਤਨ ਨਹੀਂ ਕਰਨਾ, ਜਿਹੜਾ 7:30 ਤੋਂ 8:30 ਸੀ ਅੱਜ ਸ਼ਾਮ ਨੂੰ, ਉਸ ਦੀ ਬਜਾਏ ਉਹਨਾਂ ਨੇ ਕੱਲ੍ਹ ਨੂੰ 45 ਮਿੰਟ ਵਾਸਤੇ ਸ਼ਾਮ ਨੂੰ ਕੀਰਤਨ ਕਰਨਾ ਹੈਗਾ। ਉਹਨਾਂ ਨੇ ਹੋਰ ਪ੍ਰੋਗਰਾਮ ਸੀ ਉਹਨਾਂ ਦਾ, ਉੱਥੇ ਗਏ ਨੇ ਸ਼ਾਮ ਨੂੰ, ਅੱਜ ਨੂੰ ਸੰਗਤਾਂ ਨੋਟ ਕਰ ਲਓ, ਕੱਲ੍ਹ ਨੂੰ ਆ ਕੇ ਉਹਨਾਂ ਦਾ ਕੀਰਤਨ ਸ਼ਾਮ ਨੂੰ ਸਰਵਣ ਕਰਨ ਦੀ ਕਿਰਪਾ ਕਰਨੀ। ਸੰਗਤਾਂ 17 ਤਰੀਕ ਨੂੰ ਹੈਗੀ ਆ ਜੀ। ਬਾਕੀ ਹੁਣ ਸੂਚਨਾ ਫੇਰ ਗੁਰੂ ਕਿਰਪਾ ਕਰੇ ਤਾਂ ਆਹ ਹੁਣ ਖਾਲਸਾ ਸਕੂਲ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਸਟੇਜ ਸੰਭਾਲਣ ਕਲਾਸਾਂ, ਅਤੇ ਨਾਲ ਸੰਗਤਾਂ ਨੂੰ ਬੇਨਤੀ ਹੈ, ਗੈਲਰੀ 1 ਦੇ ਵਿੱਚ ਪ੍ਰਕਾਸ਼ ਹੋ ਚੁੱਕੇ ਨੇ, ਪ੍ਰਸ਼ਾਦ ਉੱਥੇ ਹੈਗਾ, ਪ੍ਰਸ਼ਾਦ ਵਾਲਿਆਂ ਨੂੰ ਬੇਨਤੀ ਹੈ ਪ੍ਰਸ਼ਾਦ ਬੰਦ ਕਰ ਦਿਓ ਜੀ, ਕਿਰਪਾ ਕਰਕੇ ਜਦ ਤੱਕ ਤੁਸੀਂ ਬੰਦ ਨਹੀਂ ਕਰਦੇ ਉਹ ਸਕੂਲ ਨਹੀਂ ਲੱਗ ਸਕਦਾ। ਸਕੂਲ ਵਾਲੇ ਫਿਰ ਸਾਨੂੰ ਗੁੱਸੇ ਹੁੰਦੇ ਸਾਡੇ ਨਾਲ ਕਿ ਇੱਥੇ ਪ੍ਰੋਗਰਾਮ ਚੱਲਦਾ ਰਹਿੰਦਾ, ਸਕੂਲ ਲੇਟ ਹੋ ਜਾਂਦਾ। ਸਾਡੀ ਬੇਨਤੀ, ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ, ਸਭ ਦੇ ਚਰਨਾਂ 'ਚ ਮੇਰੀ ਬੇਨਤੀ ਆ, ਮੱਥਾ ਟੇਕਣ ਵਾਲਿਆਂ ਦੀ ਵੀ, ਪ੍ਰਸ਼ਾਦ ਲੈਣ ਵਾਲਿਆਂ ਦੀ ਵੀ, ਕਿਰਪਾ ਕਰਕੇ ਉੱਪਰ ਪ੍ਰਸ਼ਾਦ ਹੈਗਾ, ਉੱਥੇ ਸਭ ਕੁਛ ਹੈਗਾ, ਉੱਥੇ ਜਾਓ ਆਪ ਦੇ ਚਰਨਾਂ 'ਚ। ਫਿਰ ਬੇਨਤੀ ਦਾਸ ਕਰਦਾ ਹੈ ਨਿਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਕੂਲ ਦੀ ਫੈਮਿਲੀ ਅਤੇ ਬੱਚੇ, ਪਲੀਜ਼ ਸੈਟਲ ਹੋ ਜਾਓ। ਅੱਜ ਤੇ ਅਸੀਂ ਥੋੜਾ ਜਿਹਾ ਇਨ ਐਡਵਾਂਸ ਚੱਲ ਰਹੇ ਹੈਗੇ ਹਾਂ ਰਜਿੰਦਰ ਅੰਕਲ ਦੀ ਹੈਲਪ ਦੇ ਨਾਲ, ਸੋ ਵੀ ਵਿਲ ਸਟਾਰਟ ਦੀ ਅਸੈਂਬਲੀ ਐਟ 2 PM। ਸੋ ਖਾਲਸਾ ਸਕੂਲ ਦੀ ਫੈਮਿਲੀਜ਼ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ 2 ਹਫ਼ਤਿਆਂ ਤੋਂ ਰਿਕੁਐਸਟ ਕਰ ਰਹੇ ਸੀ ਰਜਿੰਦਰ ਅੰਕਲ ਨੂੰ ਅਤੇ ਦੀਵਾਨ ਦੇ ਸੇਵਾਦਾਰਾਂ ਨੂੰ ਕਿ ਸਾਨੂੰ 2 ਵਜੇ ਜ਼ਰੂਰ ਅਸੈਂਬਲੀ ਸਟਾਰਟ ਕਰਾਉਣ ਦਈਏ। ਅੱਜ ਉਹਨਾਂ ਨੇ ਸਾਨੂੰ 7-8 ਮਿੰਟਸ ਅਹੈਡ ਆਫ ਟਾਈਮ ਉਹਨਾਂ ਨੇ ਅੱਜ ਸਾਨੂੰ ਦੇ ਦਿੱਤਾ ਦੀਵਾਨ ਵਾਲ। ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਦੀਵਾਨ ਉੱਪਰ ਸਜੇ ਹੋਏ ਨੇ, ਇਸ ਵੇਲੇ ਹੁਣ ਖਾਲਸਾ ਸਕੂਲ ਦਾ ਪ੍ਰੋਗਰਾਮ ਹੁੰਦਾ ਹੈ ਮੇਨ ਹਾਲ ਵਿੱਚ, ਸੋ ਤੁਸੀਂ ਕੀਰਤਨ ਉੱਪਰ ਜਾ ਕੇ ਇੰਜੋਏ ਕਰੋ।

0: can do the normal summer in
1: ਖਾਲਸਾ ਸਕੂਲ ਦੇ ਅਸੈਂਬਲੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਲਦੀ ਤੁਸੀਂ ਸੈਟਲ ਹੋ ਜਾਓ। ਟੂਡੇ ਥੈਂਕਸ ਟੂ ਦ ਡਿਵਾਨ ਪ੍ਰੋਗਰਾਮ ਆਰਗਨਾਈਜ਼ਰਸ ਵੀ ਹੈਵ ਦ ਹਾਲ ਅਰਲੀਅਰ ਟੂ ਅਸ, ਸੋ ਇਟਸ ਨਾਓ ਆਰ ਰਿਸਪੋਂਸਿਬਿਲਿਟੀ ਆਲਸੋ ਟੂ ਬੀ ਔਨ ਟਾਈਮ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਟੂ ਦੀ ਅਸੈਂਬਲੀ ਸੇਵਾਦਾਰ। ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਜੀ ਅੱਜ ਨਹੀਂ ਹੈਗੇ, ਹੀ ਗੋਟ ਸਟਕ ਇਨ ਟ੍ਰੈਫਿਕ ਕਮਿੰਗ ਫਰੋਮ ਸੈਕਰਮੈਂਟੋ, ਬਟ ਥੈਂਕ ਯੂ ਟੂ ਆਲ ਦੀਜ ਸਟੂਡੈਂਟਸ ਔਰ ਵਾਲੰਟੀਅਰਸ ਫਾਰ ਲੀਡਿੰਗ ਦੀ ਅਸੈਂਬਲੀ, ਇਟ ਵਾਜ਼ ਵੰਡਰਫੁਲ। ਥੋੜੀ ਜਿਹੀ ਅਨਾਊਂਸਮੈਂਟਸ, ਦੇਰ ਹੈਜ਼ ਬਿਨ ਮੇ ਬੀ ਸਮ ਕਨਫਿਊਜ਼ਨ ਕਿ ਅਸੈਂਬਲੀ ਦਾ ਟਾਈਮ, ਆਲਦੋ ਇਟ ਡਜ਼ਨਟ ਲੁੱਕ ਲਾਈਕ ਤੁਸੀਂ ਸਾਰੇ ਇੱਥੇ ਹੈਗੇ ਹੋ, ਬਟ ਕਿਉਂਕਿ ਕੈਲੰਡਰ ਜਿਹੜਾ ਖਾਲਸਾ ਸਕੂਲ ਦਾ ਅਸੈਂਬਲੀ ਹਾਲੇ ਵੀ ਦਿਖਾਉਂਦਾ ਹੈ ਆਫਟਰ ਕਲਾਸਿਸ, ਸੋ ਜਸਟ ਟੂ ਮੇਕ ਇਟ ਵੈਰੀ ਵੈਰੀ ਕਲੀਅਰ, ਅਸੈਂਬਲੀ 2 ਤੋਂ 2:25 ਦਾ ਹੀ ਟਾਈਮ ਹੈ। ਤੇ ਅੱਜ ਸਾਨੂੰ ਹਾਲ 5 ਮਿੰਟ ਸਗੋਂ ਪਹਿਲਾਂ ਮਿਲ ਗਿਆ ਸੀ। ਅਸੀਂ ਦੀਵਾਨ ਹਾਲ ਦੇ ਸੇਵਾਦਾਰਾਂ ਨੂੰ ਬੇਨਤੀ ਕਰ ਰਹੇ ਸੀ ਕਿ ਲੇਟ ਹੋ ਰਿਹਾ ਪਿਛਲੇ 2 ਹਫ਼ਤਿਆਂ ਤੋਂ, ਉਨ੍ਹਾਂ ਨੇ ਅੱਜ ਸਾਨੂੰ 5 ਮਿੰਟ ਪਹਿਲਾਂ ਹੀ ਦਿੱਤਾ ਹਾਲ, ਸੋ ਇਟ ਇਜ਼ ਆਰ ਰਿਸਪੋਂਸੀਬਿਲਿਟੀ ਕਿ ਅਸੀਂ ਵੀ ਟਾਈਮ ਤੇ ਆਈਏ ਐਂਡ ਵੀ ਸਟਾਰਟ ਐਵਰੀਥਿੰਗ ਔਨ ਟਾਈਮ, ਸੋ ਦੈਟ ਦ ਨੈਕਸਟ ਪ੍ਰੋਗਰਾਮ ਵਿਚ ਇਜ਼ ਦ ਕਲਾਸਿਸ ਦੇ ਆਲਸੋ ਗੈਟ ਸਟਾਰਟਡ ਔਨ ਟਾਈਮ। ਵਨ ਮੋਰ ਅਨਾਊਂਸਮੈਂਟ, ਨੈਕਸਟ ਵੀਕ ਸਕੂਲ ਬੰਦ ਹੈਗਾ ਜਿਹੜਾ September 13 ਸੰਡੇ ਹੈ, ਅਸੀਂ ਵੀ ਆਰ ਗੋਇੰਗ ਟੂ ਬੀ ਆਫ। ਇੱਕ ਤੀਜੀ ਅਨਾਊਂਸਮੈਂਟ ਕਿ ਜਪਜੀ ਸਾਹਿਬ ਪਾਠ ਜਿਹੜੇ ਬੱਚਿਆਂ ਨੂੰ ਹੈਲਪ ਦੀ ਲੋੜ ਹੈਗੀ ਹੈ ਟੂ ਮੈਮੋਰਾਈਜ਼, ਉਹ ਇੱਕ ਕਲਾਸ ਸਪੈਸ਼ਲ ਹੁੰਦੀ ਹੈ 1 to 1:45 PM, ਜਿਹੜਾ ਆਫਿਸ ਦੇ ਬਿਲਕੁਲ ਨਾਲ ਵਾਲਾ ਕਮਰਾ ਹੈ, ਜਿਹੜਾ ਕਾਲਜ ਪ੍ਰੈਪ ਪ੍ਰੋਗਰਾਮ ਵਾਲੇ ਵੀ ਯੂਜ਼ ਕਰਦੇ ਨੇ, ਸਾਡਾ Level 8th ਦਾ ਵੀ ਕਮਰਾ ਉਹੀ ਹੈਗਾ ਵਿਚ ਇਜ਼ Room 183। ਉੱਥੇ ਐਨੀਬਡੀ ਹੂ ਨੀਡਸ ਹੈਲਪ ਵਿਦ ਜਪਜੀ ਸਾਹਿਬ ਮੈਮੋਰਾਈਜ਼ੇਸ਼ਨ, ਦੇਰ ਇਜ਼ ਅ ਟੀਚਰ ਦੇਅਰ and you should come there. Last announcement, today's snack seva has been done by Avleen Kaur Barar and Ashreen Kaur Barar. Thank you very much to them. Te ode naal hi je kise hor ne vi kisi family ne snack di seva je leni hoye te tusi Gurpreet Saini Veer ji naal gal kar sakde ho ya seva team de kisi bhi member naal gal kar sakde ho ya office vich aake vi tusi gal kar sakde ho। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਥੈਂਕ ਯੂ ਚਿੰਤਨ ਜੀ। ਗੁਰੂ ਰੂਪ ਸਾਧ ਸੰਗਤ ਜੀ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਬ ਨਹੀਂ ਆਇਆ ਫਤਿਹ ਦਾ, ਪਲੀਜ਼ ਲੈਟਸ ਆਲ ਪਾਰਟੀਸਪੇਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਹੁਣੇ ਦੱਸਿਆ ਚਿੰਤਨ ਜੀ ਨੇ, ਵੀ ਡੋਂਟ ਹੈਵ ਸਕੂਲ ਨੈਕਸਟ ਵੀਕ, ਬਟ ਦੈਟ ਵੀਕਐਂਡ 11th, 12th, and 13th ਵੀ ਹੈਵ ਏ 31 ਰਾਗ ਕੀਰਤਨ ਦਰਬਾਰ ਗੋਇੰਗ ਔਨ ਇਨ ਗੁਰਦੁਆਰਾ ਸਾਹਿਬ, ਸੋ ਪਲੀਜ਼ ਅਟੈਂਡ ਦੈਟ ਐਂਡ ਇੰਜੋਏ ਦ ਕੀਰਤਨ ਫਰੋਮ ਵੈਰੀ ਫੇਮਸ ਰਾਗੀਜ਼ ਹੂ ਹੈਵ ਬੀਨ ਇਨਵਾਈਟਿਡ ਫਰੋਮ ਆਲ ਓਵਰ ਦ ਵਰਲਡ। ਨੰਬਰ 2, ਫਾਰ ਜਪਜੀ ਸਾਹਿਬ, ਐਵਰੀ ਸੰਡੇ ਇਨ ਗੁਰਦੁਆਰਾ ਸਾਹਿਬ there will be, for at least in this month, there will be Japji Sahib in Kirtan form. So you can sing the Japji Sahib, and I think when we sing, we can learn it faster. So please make sure that you come and attend that program around noon time. So you can look up the Gurdwara program online and see what time that is happening. And we will also send you information through WhatsApp community at what time it is happening, and we will try to get you even video made available so that you can keep practicing it afterwards. So that's the simplest way and kind of enjoyable way to memorize Japji Sahib if you sing it. So thank you very much, and I think now is the time to go to the classes. Thank you. Vaheguru Ji Ka Khalsa, Vaheguru Ji Ki Fateh.

Oh, yes.

Amen.

Thank you.